ਸਨ। 1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ। ਏਕ ਪਿਤਾ ਏਕਸ ਕੇ ਹਮਬਾਰਕ ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਵਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕੇਵਲ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਨਾ, ਇੱਕ ਅਕਾਲ ਪੁਰਖ ਤੇ ਵਿਸ਼ਵਾਸ, ਪ੍ਰੀਤ ਪ੍ਰਤੀਤ ਸਭਨਾ ਜੀਆਂ ਕਾ ਇੱਕ ਦਾਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਟੀ ਸੀਰੀਜ਼ ਦੇ ਸਹਿਯੋਗ ਨਾਲ ਆਪ ਸੰਗਤਾਂ ਵਾਸਤੇ ਆਡੀਓ ਵੀਡੀਓ ਕੈਸਟਾਂ ਰਾਹੀਂ ਨਿਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ, ਘੱਟੋ ਘੱਟ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ ਦੀ ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਬਦ ਸਰਵਣ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਆਓ ਅਰਦਾਸ ਰੂਪ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਣ ਕਰੋ।

ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸਕੀ ਧਰਿਆ
ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਤੇਰਾ ਅੰਤ ਨਾ ਪਾਰਾ ਕਰਿਆ ਸਭ ਨਿਧਾਨ ਦਾਸਿਆਸਤ ਸਿਧਾਂ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੋਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਾਪੈ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ

ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਨਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਥਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ

ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੁੱਪਾ। ਅੰਡਤ ਜੇਰਤ ਸੇ ਤਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ, ਆਦ ਜੁਗਾਦ ਸਰੂਪ ਸੁਯੰ ਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤਿ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਈ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ

ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹਿ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ

ਪੌੜੀ ਜਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰੱਖੇ ਰੱਖਣਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ ਮਨੁ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸਤ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 264 ਪਰ ਸੁਭਾਈਮਾਨ ਦੂਸਰੀ ਅਸ਼ਟਪਦੀ ਦੇ ਪਦਾ ਨੰਬਰ 5 ਦੇ ਅਧੀਨ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਦਰ ਗੌੜੀ ਰਾਗ ਵਿੱਚ ਜੋ ਇਹ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ, ਭਗਤ ਜਨਾ ਕੀ ਬਰਤਨ ਨਾਮ। ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਕੇ ਕਿਹਾ ਕਿ ਭਗਤ ਜਨਾਂ ਦੇ ਵਾਸਤੇ ਜੋ ਵਰਤਨ ਹੈ, ਜੋ ਉਹ ਆਪਣੇ ਜੀਵਨ ਵਿੱਚ ਵਰਤਦੇ ਹਨ, ਜਿਵੇਂ ਆਪਾਂ ਹਰੇਕ ਥਾਂ 'ਤੇ ਜਾਂਦੇ ਹਾਂ ਅਤੇ ਸਾਡੇ ਵਾਸਤੇ ਸਭ ਤੋਂ ਜ਼ਰੂਰੀ ਧਨ ਹੈ, ਮਾਇਆ ਹੈ, ਪਦਾਰਥ ਨੇ, ਸਾਧਨ ਨੇ, ਕਿਸ ਸਾਧਨ 'ਤੇ ਜਾਣਾ ਹੈ, ਕਿਸ ਜਗ੍ਹਾ 'ਤੇ ਜਾਣਾ ਹੈ ਜਾਂ ਕਿੰਨੀ ਮਾਇਆ ਲੈ ਕੇ ਜਾਣੀ, ਇਹ ਸਾਡੀ ਵਰਤਨ ਹੈ। ਪਰ ਮਹਾਰਾਜ ਜੀ ਕਹਿੰਦੇ ਭਗਤ ਜਨਾ ਕੈ ਵਰਤਨ ਨਾਮ। ਭਗਤ ਜਨਾਂ ਵਾਸਤੇ ਜਿਹੜਾ ਜੀਵਨ ਦੇ ਵਿੱਚ ਜੀਵਨ ਨੂੰ ਬਤੀਤ ਕਰਨ ਵਾਲਾ ਪੱਖ ਹੈ, ਮਹਾਰਾਜ ਜੀ ਕਹਿੰਦੇ ਜਿਹੜੀ ਦਾਤ ਹੈ ਉਹ ਕੇਵਲ ਨਾਮ। ਪਰ ਭਗਤ ਦੇ ਅਰਥ ਕੀ ਨੇ? ਕਿਉਂਕਿ ਤਿੰਨ ਅੱਖਰਾਂ ਦਾ ਸੁਮੇਲ ਹੈ ਭਗਤ। ਜਿੱਥੇ ਭੱਬਾ, ਗੱਗਾ ਅਤੇ ਤੱਤਾ, ਤੱਤੇ ਨੂੰ ਔਂਕੜ ਆਏਗਾ, ਇਹਦਾ ਅਰਥ ਬਣੇਗਾ ਕਿਸੇ ਖਾਸ ਇੱਕ ਭਗਤ ਦੀ ਗੱਲ ਕੀਤੀ ਜਾਵੇ। ਜਿੱਥੇ ਭੱਬਾ, ਗੱਗਾ, ਤੱਤਾ ਆਏਗਾ ਜਾਂ ਭਗਤੈ ਸ਼ਬਦ ਆਏਗਾ ਜਾਂ ਭਗਤਾਂ ਸ਼ਬਦ ਆਏਗਾ, ਭਾਵ ਜਿੱਥੇ ਭੱਬਾ, ਗੱਗਾ, ਤੱਤਾ, ਕੋਈ ਔਂਕੜ, ਕੋਈ ਕਿਸੇ ਤਰ੍ਹਾਂ ਦੀ ਲਗਾ ਮਾਤਰਾ ਨਹੀਂ ਮੁਕਤਾ ਹੈ, ਉਹਨੂੰ ਕਿਹਾ ਜਾਂਦਾ ਹੈ ਵੀ ਜਿੱਥੇ ਬੇਅੰਤ ਭਗਤਾਂ ਦੀ ਗੱਲ ਹੋ ਰਹੀ ਹੋਵੇ। ਹੁਣ ਇੱਥੇ ਭੱਬਾ, ਗੱਗਾ ਅਤੇ ਤੱਤਾ ਹੈ, ਇਹਦਾ ਅਰਥ ਹੈ ਕਿ ਬਹੁਤ ਜ਼ਿਆਦਾ ਭਗਤਾਂ ਦੀ ਗੱਲ ਕੀਤੀ ਜਾ ਰਹੀ। ਉਸ ਤੋਂ ਬਾਅਦ ਇੱਕ ਸ਼ਬਦ ਆਉਂਦਾ ਹੈ ਭੱਬਾ

ਤੱਤੇ ਨੂੰ ਸਿਹਾਰੀ। ਇਹਦਾ ਅਰਥ ਹੈ ਭਗਤੀ। ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ, ਇੱਥੇ ਭਗਤ ਸ਼ਬਦ ਹੈ। ਭਗਤ ਦੇ ਅਰਥ, ਭੱਬੇ ਦੇ ਅਰਥ ਸਭ ਤੋਂ ਪਹਿਲਾਂ ਭਾਵਨਾ ਭਰਪੂਰ ਹੈ। ਭੱਬੇ ਦਾ ਅਰਥ ਹੈ ਕਿ ਉਹਦੇ ਵਿੱਚ ਭਾਵਨਾ ਹੈ, ਉਸ ਤੋਂ ਬਾਅਦ ਭਗਤੀ ਹੈ। ਦੂਸਰਾ ਅਰਥ ਗੱਗਾ ਹੈ, ਗੱਗੇ ਦੇ ਅਰਥ ਗਿਆਨ ਭਰਪੂਰ ਹੈ। ਗਿਆਨ ਭਰਪੂਰ ਦਾ ਅਰਥ ਕਿਵੇਂ? ਕਿਉਂਕਿ ਗਿਆਨ, ਗਿਆਨੀ ਹੋ ਜਾਣਾ ਸਾਰਾ ਕੁਝ ਹੈ। ਇੱਥੇ ਗਿਆਨ ਦਾ ਅਰਥ ਕੀ ਹੈ? ਗਿਆਨ ਦਾ ਅਰਥ ਕਿ ਉਹ ਗਿਆਨ ਜਿਹੜਾ ਧਾਰਮਿਕ ਜਾਂ ਅਧਿਆਤਮਿਕ ਅਵਸਥਾ ਵਾਲੇ ਪਾਸੇ ਉਹਨਾਂ ਨੂੰ ਲੈ ਕੇ ਜਾਂਦਾ, ਜਿਹਨੂੰ ਅਧਿਆਤਮਿਕ ਗਿਆਨ ਕਿਹਾ ਜਾਂਦਾ। ਭਗਤ ਦੇ ਕੋਲ ਭਾਵਨਾ ਵੀ ਹੈ, ਭਗਤ ਦੇ ਕੋਲ ਗਿਆਨ ਵੀ ਹੈ, ਅਤੇ ਭਗਤ ਦੇ ਕੋਲ ਜਿਹੜੀ ਸਭ ਤੋਂ ਵੱਡੀ ਦਾਤ ਹੈ, ਤੱਤਾ ਸ਼ਬਦ ਹੈ। ਤੱਤੇ ਦਾ ਅਰਥ ਤਿਆਗ ਹੈ। ਤਿੰਨ ਚੀਜ਼ਾਂ ਭਰਪੂਰ ਨੇ ਭਗਤ ਦੇ ਜੀਵਨ ਵਿੱਚ, ਭਾਵਨਾ ਭਗਤੀ, ਅਤੇ ਉਸ ਤੋਂ ਬਾਅਦ ਗਿਆਨ ਭਰਪੂਰ, ਅਤੇ ਤੀਸਰਾ ਜਿਹੜਾ ਹੈ ਉਹ ਤਿਆਗ ਭਰਪੂਰ। ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ, ਜਿਸ ਦੇ ਅੰਦਰ ਭਰਪੂਰ ਨੇ ਉਹ ਭਗਤ ਕਰਾਰ ਦਿੱਤਾ ਜਾਂਦਾ ਹੈ। ਅਤੇ ਸਤਿਗੁਰੂ ਇੱਥੇ ਫਿਰ ਬਖਸ਼ਿਸ਼ ਕਰਕੇ ਸਮਝਾਉਂਦੇ ਕਿ ਇਹੋ ਜਿਹੀ ਬੰਦਗੀ ਵਾਲਿਆਂ ਦੇ ਅੰਦਰ ਭਗਤ ਜਨਾ, ਜਨਾ ਦਾ ਅਰਥ ਹੁੰਦਾ ਜਨ, ਜਨ ਦਾ ਅਰਥ ਹੈ ਸੇਵਕ, ਜਿਹੜਾ ਇੱਕ ਨੂੰ ਸਮਰਪਿਤ ਰਹੇ, ਅੰਨ ਦੀ ਸੋਝੀ ਨਾ ਰੱਖੇ। ਮਹਾਰਾਜ ਜੀ ਨੇ ਕਿਹਾ ਭਗਤ ਜਨਾ ਕੀ ਵਰਤਨ, ਜਿਹੜੀ ਪੂੰਜੀ ਹੈ ਵਰਤਨ ਵਾਸਤੇ ਉਹ ਕੀ ਹੈ? ਨਾਮ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਭਗਤਾਂ ਵਾਸਤੇ ਵਰਤਨ ਦਾ ਖਜ਼ਾਨਾ ਜਿਹੜਾ ਹੈ ਉਹ ਕੇਵਲ ਅਤੇ ਕੇਵਲ ਨਾਮ ਹੈ। ਅਤੇ ਅਗਲੀ ਅਵਸਥਾ ਵਿੱਚ ਫਿਰ ਸਤਿਗੁਰੂ ਜੀ ਕਹਿੰਦੇ ਸੰਤ ਜਨਾ ਕਹਿ ਮਨ ਵਿਸਰਾਮ। ਜਿਹੜਾ ਨਾਮ ਹੈ ਉਹ ਸੰਤ ਜਨਾ ਕਹਿ ਮਨ ਵਿਸਰਾਮ। ਸੰਤ ਕੌਣ ਹੈ? ਹੁਣ ਸੰਤ ਸ਼ਬਦ ਆਪਾਂ ਵਰਤਦੇ ਹਾਂ, ਸੰਤ ਦੇ ਅਰਥ ਕੀ? ਅਤੇ ਜੇ ਗੁਰੂ ਗ੍ਰੰਥ ਸਾਹਿਬ ਤੋਂ ਸੰਤ ਦੇ ਅਰਥ ਪੁੱਛੀਏ ਤਾਂ ਮਹਾਰਾਜ ਜੀ ਨੇ ਕਿਹਾ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਨਾਨਕਾ ਪੂਰਨ ਸੋਈ ਸੰਤ। ਸਤਿਗੁਰੂ ਜੀ ਕਹਿੰਦੇ ਸੰਤ ਕੌਣ ਹੈ ਕਿ ਜਿਨ੍ਹਾਂ ਨੂੰ ਸਾਸ ਭਾਵ ਕੇ ਸਾਹ ਲੈਂਦਿਆਂ, ਸਾਹ ਬਾਹਰ ਕੱਢਦਿਆਂ, ਅੰਦਰ ਖਿੱਚਦਿਆਂ, ਗਿਰਾਸ ਕੁਝ ਮੁੱਖ ਦੇ ਵਿੱਚ ਪਾਉਂਦਿਆਂ, ਗਿਰਾਸ ਦਾ ਅਰਥ ਕੋਈ ਬੁਰਕੀ ਮੁੱਖ ਵਿੱਚ ਪਾਉਂਦਿਆਂ, ਕੋ ਅੰਨ ਦਾ ਦਾਣਾ ਪਾਉਂਦਿਆਂ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਇੰਨੇ ਸਮੇਂ ਵਿੱਚ ਵੀ ਰੱਬ ਵਿਸਰਦਾ ਨਹੀਂ। ਮਹਾਰਾਜ ਜੀ ਕਹਿੰਦੇ ਉਹ ਮਨ ਵਿੱਚ ਕੀ ਕਰਦੇ? ਹਰ ਨਾਮਾ ਮਨਮੰਤ, ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ। ਸਤਿਗੁਰੂ ਜੀ ਕਹਿੰਦੇ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਸੰਤ ਦੀ ਪਰਿਭਾਸ਼ਾ ਹੈ, ਡੈਫੀਨੇਸ਼ਨ ਹੈ। ਇਹ ਸੰਤ ਕੌਣ ਹੈ ਕਿ ਜਿਹਦੇ ਜੀਵਨ ਵਿੱਚੋਂ ਕਦੀ ਪਰਮੇਸ਼ਰ ਮਨਫੀ ਨਹੀਂ ਹੁੰਦਾ, ਕਦੀ ਪਰਮੇਸ਼ਰ ਵਿਸਰਦਾ ਨਹੀਂ ਹੈ? ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਵੀ ਸ਼ਬਦ ਵਰਤਿਆ ਕਿ ਭਗਤ ਜਨਾਂ ਦੇ ਅੰਦਰ ਦੀ ਅਵਸਥਾ ਕਿਹੜੀ ਹੈ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਮੰਤਰੰਗ ਰਾਮ ਰਾਮ ਨਾਮੰਗ ਦਾ ਅਰਥ ਕੀ ਹੈ? ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਰਮੇ ਹੋਏ ਅਕਾਲ ਪੁਰਖ ਦਾ ਜਿਹੜਾ ਮੰਤਰ ਹੈ, ਰਮੇ ਹੋਏ ਨਿਰੰਕਾਰ ਦਾ ਧਿਆਨੰਗ ਸਰਬੱਤਰ ਪੂਰਨ ਹੈ। ਕਹਿੰਦੇ ਨੇ ਉਹਨਾਂ ਦੀ ਸੁਰਤ ਦਾ ਧਿਆਨ ਸਰਬੱਤਰ ਪੂਰਨ ਹੈ, ਸਰਬੱਤਰ ਵਿੱਚ ਪਰਿਪੂਰਨ ਰਹਿਣ ਵਾਲਾ ਅਕਾਲ ਪੁਰਖ ਜਿਹੜਾ ਹੈ ਉਹਦੇ ਵਿੱਚ ਉਹਨਾਂ ਦੀ ਧਿਆਨ ਬਿਰਤੀ। ਸੰਤ ਜਨਾਂ ਕਹਿ ਮਨ ਵਿਸਰਾਮ। ਸਤਿਗੁਰੂ ਜੀ ਕਹਿੰਦੇ ਨੇ ਐਸੇ ਅਭਿਆਸੀ ਸੰਤ ਜਨਾਂ ਗੁਰਮੁਖਾਂ ਦੇ ਮਨ ਵਿੱਚ ਕਰਤੇ ਪੁਰਖ ਦੀ ਬੰਦਗੀ ਦਾ ਵਿਸਰਾਮ ਹੈ, ਟਿਕਾਣਾ ਹੈ। ਸਤਿਗੁਰੂ ਫਿਰ ਅੱਗੇ ਕਹਿੰਦੇ ਹਰ ਕਾ ਨਾਮ ਦਾਸ ਕੀ ਓਟ। ਸਤਿਗੁਰੂ ਜੀ ਕਹਿੰਦੇ ਨਾਮ ਹੀ ਸਭ ਤੋਂ ਵੱਡੀ ਓਟ ਹੈ। ਨਾਮ ਓਟ ਦਾ ਅਰਥ ਕੀ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਜੀਵਨ ਦੇ ਅੰਦਰ ਹਰ ਕਾ ਨਾਮ ਦਾਸ ਕੀ ਓਟ। ਸਤਿਗੁਰੂ ਜੀ ਕਹਿੰਦੇ ਜਿਹੜਾ ਦਾਸ ਹੈ, ਦਾਸ ਦੇ ਜੇ ਸੰਧੀ ਛੇਦ ਅਰਥ ਕਰੀਏ ਤੇ ਦਾ ਆਸ, ਦਾ ਦਾ ਅਰਥ ਹੁੰਦਾ ਹੈ ਸਾੜ ਦੇਣਾ, ਕੀ ਦਾ ਅਰਥ ਅੱਗੇ ਆ ਗਿਆ ਆਸ, ਆਸ ਦਾ ਅਰਥ ਇਸ਼ਾਵਾਂ, ਜਿਹੜੀਆਂ ਆਪਣੀਆਂ ਇਸ਼ਾਵਾਂ ਮਨ ਦੇ ਫੁਰਨੇ ਵਾਸ਼ਨਾਵਾਂ ਨੂੰ ਦਾਹ ਕਰਕੇ ਖਤਮ ਕਰਕੇ ਕੇਵਲ ਨਿਸ਼ਕਾਮ ਹੋ ਕੇ ਬੈਠਦਾ ਹੈ ਉਹਨੂੰ ਮਹਾਰਾਜ ਜੀ ਨੇ ਕਿਹਾ ਦਾਸ। ਫਿਰ ਅੱਗੇ ਸਤਿਗੁਰੂ ਜੀ ਕਹਿਣ ਲੱਗੇ ਹਰ ਕਾ ਨਾਮ ਦਾਸ ਕੀ ਓਟ।
ਜਿਹੜੇ ਦਾਸ ਜਨਾ ਸੇਵਕਾਂ ਦੀ ਓਟ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਮ ਉਹਨਾਂ ਵਾਸਤੇ ਨਾਮ ਓਟ ਹੈ। ਅਤੇ ਓਟ ਬਾਰੇ ਥੋੜ੍ਹੀ ਜਿਹੀ ਗੁਰਬਾਣੀ ਵਾਲੇ ਪਾਸੇ ਮਹਾਰਾਜ ਜੀ ਤੋਂ ਬਖਸ਼ਿਸ਼ ਲਈਏ ਅਤੇ ਸਤਿਗੁਰੂ ਜੀ ਕਹਿੰਦੇ ਜੈਸੇ ਅੰਦੁਲੇ ਹੱਥ ਟੋਹਣੀ ਹਰ ਨਾਮ ਹਮਾਰੇ। ਓਟ ਦਾ ਅਰਥ ਕੀ ਹੈ? ਇੱਕ ਵਿਅਕਤੀ ਜਿਹਦੇ ਅੱਖਾਂ ਕੰਮ ਨਹੀਂ ਕਰਦੀਆਂ, ਜਿਹਦੀਆਂ ਅੱਖਾਂ ਵਿੱਚ ਰੌਸ਼ਨੀ ਨਹੀਂ ਹੈ, ਉਹ ਕੀ ਕਰਦਾ ਕਿ ਆਪਣੇ ਹੱਥ ਵਿੱਚ ਇੱਕ ਡੰਡਾ ਰੱਖਦਾ ਅਤੇ ਡੰਡੇ ਨਾਲ ਟੋ ਟੋ ਕੇ ਉਹ ਆਪਣੀ ਮੰਜ਼ਿਲ 'ਤੇ ਪਹੁੰਚਦਾ। ਜੇ ਉਸ ਵਿਅਕਤੀ ਕੋਲ ਉਹ ਡੰਡਾ ਨਹੀਂ ਤਾਂ ਮੰਜ਼ਿਲ 'ਤੇ ਪਹੁੰਚਣਾ ਬਹੁਤ ਔਖਾ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਕਿ ਜਿਹੜੇ ਅਭਿਆਸੀ ਹਨ, ਮਹਾਰਾਜ ਜੀ ਕਹਿੰਦੇ ਜੈਸੇ ਅੰਦੁਲੇ ਹੱਥ ਟੋਹਣੀ ਹਰ ਨਾਮ ਹਮਾਰੇ। ਮਹਾਰਾਜ ਜੀ ਕਹਿੰਦੇ ਜਿੱਦਾਂ ਅੰਨੇ ਵਿਅਕਤੀ ਦੇ ਹੱਥ ਵਿੱਚ ਟੋਹਣੀ ਦਿੱਤੀ ਗਈ, ਟੋ ਟੋ ਕੇ ਉਹ ਲੰਘ ਜਾਂਦਾ ਅੱਗੇ ਮੰਜ਼ਿਲ 'ਤੇ, ਇਸੇ ਤਰੀਕੇ ਦੇ ਨਾਲ ਮੇਰੇ ਜੀਵਨ ਵਿੱਚ ਨਾਮ ਹੈ, ਮੈਂ ਨਾਮ ਦੇ ਆਸਰੇ ਆਪਣਾ ਜੀਵਨ ਬਤੀਤ ਕਰ ਰਿਹਾ, ਨਾਮ ਦੇ ਆਸਰੇ ਮੇਰਾ ਜੀਵਨ ਬਤੀਤ ਹੋ ਰਿਹਾ, ਨਾਮ ਦੇ ਆਸਰੇ ਮੇਰੇ ਜੀਵਨ ਨੂੰ ਉਹ ਟੇਕ ਪ੍ਰਾਪਤ ਹੋ ਰਹੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਬਖਸ਼ਿਸ਼ ਕਰਕੇ ਕਹਿੰਦੇ ਕਿ ਇਹ ਅਵਸਥਾ ਜਿਹੜੀ ਹੈ ਕਿ ਜਿਸ ਦਿਨ ਹਰ ਕਾ ਨਾਮ ਦਾਸ ਕੀ ਓਟ, ਓਟ ਦਾ ਅਰਥ ਆਸਰਾ ਹੈ, ਨਾਮ ਹੀ ਓਟ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛੀਏ ਅਤੇ ਮਹਾਰਾਜ ਜੀ ਨੇ ਬਾਰ ਬਾਰ ਇੱਥੇ ਜਿਹੜਾ ਸੀ ਉਹ ਕਰਤੇ ਪੁਰਖ ਦੇ ਉੱਪਰ ਨਾਮ ਦੇ ਪ੍ਰਥਾਏ ਜਿਹੜਾ ਸੀ ਉਹ ਬਾਰ ਬਾਰ ਨਿਰਣਾ ਕਰਕੇ ਸਮਝਾਇਆ ਕਿ ਬਹੁਤ ਵੱਡੀ ਵੀ ਬਿਪਤਾ ਪੈਦਾ ਅਤੇ ਓਟ ਕੇਵਲ ਨਾਮ ਦੀ ਹੋਣੀ ਚਾਹੀਦੀ, ਅਕਾਲ ਪੁਰਖ ਦੀ ਓਟ ਹੋਣੀ ਚਾਹੀਦੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਖ਼ਤ 'ਤੇ ਬਿਰਾਜਮਾਨ ਹੋਏ ਅਤੇ ਪ੍ਰਿਥੀ ਚੰਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਤੋਂ ਗੁਰਤਾ ਗੱਦੀ ਖੋਹਣ ਵਿੱਚ ਬੜੇ ਯਤਨ ਕਰ ਰਿਹਾ ਸੀ ਵੀ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋ ਜਾਏ। ਉਹਨੇ ਫਿਰ ਕੀ ਕੀਤਾ ਵੀ ਸੁਲਹੀ ਖਾਨ ਉਹਦਾ ਮਿੱਤਰ ਸੀ, ਉਹਨੂੰ ਚੜ੍ਹਾ ਕੇ ਲਿਆਂਦਾ। ਸੁਲਹੀ ਖਾਨ ਨੂੰ ਕਿਹਾ ਵੀ ਤੇਰੀ ਅਤੇ ਮੇਰੀ ਮਿੱਤਰਤਾ ਦਾ ਫਿਰ ਫਾਇਦਾ ਕੀ ਜੇ ਮੈਂ ਤਖ਼ਤ 'ਤੇ ਨਾ ਬੈਠਾ। ਸੁਲਹੀ ਖਾਨ ਬੜੀ ਤੇਜ਼ੀ ਦੇ ਨਾਲ ਇਸ ਗੱਲ 'ਤੇ ਅਮਲ ਕਰਕੇ ਪ੍ਰਿਥੀ ਚੰਦ ਦੇ ਕਹਿਣ ਦੇ ਉੱਪਰ ਬਹੁਤ ਫੌਜ ਚੜ੍ਹਾ ਕਰਕੇ ਅੰਮ੍ਰਿਤਸਰ ਦੀ ਧਰਤੀ 'ਤੇ ਲੈ ਕੇ ਆ ਲੈ ਕੇ ਆਉਣ ਵਾਸਤੇ ਤਿਆਰੀ ਕਰ ਲਈ ਸਾਰੀ। ਜਦੋਂ ਸਾਰੀ ਦੀ ਸਾਰੀ ਤਿਆਰੀ ਕੀਤੀ ਅਤੇ ਪ੍ਰਿਥੀ ਚੰਦ ਬੜਾ ਖੁਸ਼ ਹੈ, ਚਿੱਠੀ ਆ ਗਈ ਸੁਲਹੀ ਖਾਨ ਨੇ ਜਦੋਂ ਤੁਰਨਾ ਸੀ। ਸੁਲਹੀ ਖਾਨ ਦਿੱਲੀਓਂ ਤੁਰਨ ਲੱਗਾ, ਕਹਿੰਦਾ ਵੀ ਤੂੰ ਪਰਵਾਹ ਨਾ ਕਰ, ਜਿੱਦਣ ਮੈਂ ਪਹੁੰਚ ਗਿਆ ਉਹ ਤੋਂ ਅਗਲੇ ਦਿਨ ਗੁਰਤਾ ਗੱਦੀ ਤੇਰੀ। ਇੱਧਰ ਪਤਾ ਲੱਗ ਗਿਆ ਗੁਰਸਿੱਖਾਂ ਨੂੰ ਵੀ ਮਹਾਰਾਜ ਸੁਲਹੀ ਖਾਨ ਚੜ੍ਹਾਈ ਕਰਕੇ ਆ ਰਿਹਾ ਕਿ ਅੰਮ੍ਰਿਤਸਰ ਦੀ ਧਰਤੀ 'ਤੇ ਹਮਲਾ ਕਰਕੇ ਤੁਹਾਨੂੰ ਨੁਕਸਾਨ ਕਰੇਗਾ। ਅਤੇ ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਅਚਿੰਤ ਹੋ ਕੇ ਬੈਠੋ। ਜਦੋਂ ਪਤਾ ਲੱਗਾ ਵੀ ਸੁਲਹੀ ਖਾਨ ਨੇੜੇ ਆ ਚੁੱਕਾ ਹੈ ਅਤੇ ਫਿਰ ਗੁਰਸਿੱਖਾਂ ਕਿਹਾ, ਕਹਿੰਦੇ ਮਹਾਰਾਜ ਆਪਾਂ ਜਾਂ ਤਾਂ ਕੋਈ ਚਿੱਠੀ ਕੱਢੀਏ ਉਹਨੂੰ ਵੀ ਸਾਡੇ ਨਾਲ ਤੇਰੀ ਕੋਈ ਗੱਲਬਾਤ ਨਹੀਂ, ਜਾਂ ਤੇਰੇ ਨਾਲ ਸਾਡਾ ਕੋਈ ਰੌਲਾ ਜਾਂ ਝਗੜਾ ਨਹੀਂ ਹੈ, ਜਾਂ ਇੱਦਾਂ ਕਰੀਏ ਵੀ ਉਹਦੇ ਨਾਲ ਬੈਠ ਕੇ ਜਿਹੜੀ ਹੈ ਉਹ ਕੋਈ ਸਲਾਹ ਮਸ਼ਵਰਾ ਕਰ ਲਈਏ ਚਿੱਠੀ ਭੇਜਣ ਤੋਂ ਬਾਅਦ, ਜਾਂ ਕੋਈ ਬੰਦਾ ਭੇਜ ਦੇਈਏ ਉਹ ਗੱਲਬਾਤ ਕਰੇ ਜਾ ਕੇ ਵੀ ਤੇਰਾ ਅਤੇ ਸਾਡਾ ਕੋਈ ਦੁਸ਼ਮਣੀ ਭਾਵ ਤਾਂ ਹੈ ਹੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ, ਕਿਸੇ ਦਾ ਤਰਲਾ ਨਹੀਂ ਲੈਣਾ, ਕਿਸੇ ਅੱਗੇ ਬੇਨਤੀ ਪੱਤਰ ਨਹੀਂ ਲਿਖਿਆ ਜਾਵੇਗਾ, ਕੇਵਲ ਅਕਾਲ ਪੁਰਖ ਦੇ ਸਨਮੁਖ ਬੇਨਤੀ ਕੀਤੀ ਜਾਵੇ। ਕਹਿੰਦੇ ਮਹਾਰਾਜ ਜਿੱਦ ਨਾ ਕਰੋ, ਸਤਿਗੁਰੂ ਤੁਸੀਂ ਕਿਰਪਾ ਦੇ ਘਰ ਵਿੱਚ ਆਓ, ਆਪਾਂ ਚਿੱਠੀ ਲਿਖਣੀ ਦੇ ਕੇ ਅਸੀਂ ਆ ਜਾਣੀ। ਮਹਾਰਾਜ ਕਹਿੰਦੇ ਨਹੀਂ। ਸੁਲਹੀ ਖਾਨ ਹੇਹਰ ਪਿੰਡ ਪ੍ਰਿਥੀ ਚੰਦ ਦੇ ਕੋਲ ਪਹੁੰਚ ਗਿਆ। ਉਹਨੇ ਕਿਹਾ ਵੀ ਰਾਤ ਆਪਣੇ ਮਿੱਤਰ ਕੋਲ ਕੱਟਦੇ ਹਾਂ। ਸੁਲਹੀ ਖਾਨ ਪਹੁੰਚਿਆ, ਪ੍ਰਿਥੀ ਚੰਦ ਨੂੰ ਕਹਿੰਦਾ ਤੂੰ ਘਬਰਾ ਨਾ, ਬਸ ਜਿੱਦਣ ਮੈਂ ਅੰਮ੍ਰਿਤਸਰ ਚਲਾ ਗਿਆ ਗੁਰਤਾ ਗੱਦੀ ਤੇਰੀ। ਪ੍ਰਿਥੀ ਚੰਦ ਬੜਾ ਖੁਸ਼ ਹੋਇਆ ਅਤੇ ਉਸ ਵਕਤ
ਇਹਨੇ ਪ੍ਰਸ਼ਾਦ ਪਾਣੀ ਸੁਲੀ ਖਾਨ ਦੀ ਫੌਜ ਨੂੰ ਕਰਵਾਇਆ, ਬੜਾ ਖੁਸ਼ ਘਰ ਵਿੱਚ, ਕਹਿੰਦਾ ਵੀ ਕੱਲ੍ਹ ਨੂੰ ਆਪਾਂ ਗੁਰਤਾ ਗੱਦੀ 'ਤੇ ਕਾਬਜ਼ ਹੋ ਜਾਣਾ। ਸਵੇਰ ਚੜ੍ਹੀ ਅਤੇ ਪ੍ਰਿਥੀ ਚੰਦ ਸੁਲੀ ਖਾਨ ਨੂੰ ਕਹਿੰਦਾ ਵੀ ਆਵੇ ਬਾਦਸ਼ਾਹ ਨੇ ਜਿਹੜੀਆਂ ਮੈਨੂੰ ਸੁਗਾਤਾਂ ਦਿੱਤੀਆਂ, ਕੁਝ ਜਗੀਰਾਂ ਦਿੱਤੀਆਂ ਸੀ ਪਿੰਡਾਂ ਦੀਆਂ, ਪਿੰਡ ਮੇਰੇ ਨਾਮ ਨੇ, ਅਤੇ ਇਹ ਹੁਣ ਮੈਂ ਆਵਿਆਂ ਦਾ ਕੰਮ ਸ਼ੁਰੂ ਕੀਤਾ, ਭੱਠੇ ਦਾ ਕੰਮ ਸ਼ੁਰੂ ਕੀਤਾ ਇੱਟਾਂ ਦਾ, ਅਤੇ ਮੈਂ ਤੈਨੂੰ ਆਵੇ ਜਿਹਦੇ ਵਿੱਚ ਇੱਟਾਂ ਪਕਾਈ ਜਾਂਦੀਆਂ ਨੇ ਨਾ, ਉਹਨਾਂ ਨੂੰ ਆਵੇ ਕਿਹਾ ਜਾਂਦਾ, ਜਿਹਦੇ ਰਾਹੀਂ ਇੱਟਾਂ ਸੇਕ ਨਾਲ ਪੱਕਦੀਆਂ ਉਹਨੂੰ ਆਵਾ ਕਿਹਾ ਜਾਂਦਾ। ਕਹਿੰਦੇ ਵੀ ਆਵੇ ਮੈਂ ਵਿਖਾਉਂਦਾ ਤੈਨੂੰ। ਪ੍ਰਿਥੀ ਚੰਦ ਦੇ ਕਹਿਣ 'ਤੇ ਸੁਲੀ ਖਾਨ ਕਹਿੰਦਾ ਵੀ ਚੱਲ ਆਪਾਂ ਆਵੇ ਵੇਖ ਲੈਂਦੇ। ਜਦੋਂ ਹੁਣ ਆਵੇ ਵੇਖਣ ਵਾਸਤੇ ਗਏ, ਪ੍ਰਿਥੀ ਚੰਦ ਦਾ ਪੁੱਤਰ ਨਾਲ ਹੈ, ਨਾਲ ਹੀ ਸੁਲੀ ਖਾਨ ਦਾ ਪੁੱਤਰ ਵੀ ਕੋਲ ਹੈ। ਇਹ ਜਦੋਂ ਆਵਿਆਂ ਵਾਲੇ ਪਾਸੇ ਗਏ, ਹੁਣ ਅਸਲ ਵਿੱਚ ਸੁਲੀ ਖਾਨ ਉਹਨਾਂ ਆਵਿਆਂ ਦਾ ਭੇਤੀ ਨਹੀਂ ਸੀ ਵੀ ਅੱਗੇ ਕੀ ਹੋ ਸਕਦਾ। ਬਹੁਤ ਜ਼ਿਆਦਾ ਢੇਰ ਲੱਗਾ ਹੋਇਆ ਸੀ ਸਵਾਹ ਦਾ, ਇਹਨੇ ਘੋੜਾ ਜਿਹੜਾ ਸੀ ਉੱਧਰ ਨੂੰ ਤੋਰ ਲਿਆ, ਅਤੇ ਪਿੱਛੋਂ ਪ੍ਰਿਥੀ ਚੰਦ ਜਿਹੜਾ ਸੀ ਉਹ ਕਿਰਿਆ ਸੋਧਨ ਚਲਾ ਗਿਆ। ਕਹਿੰਦਾ ਮੈਂ 2 ਮਿੰਟ ਵਿੱਚ ਆਇਆ। ਜਦੋਂ ਕਿਰਿਆ ਸੋਧਨ ਚਲਾ ਗਿਆ, ਸੁਲੀ ਖਾਨ ਘੋੜਾ ਅੱਗੇ ਲੈ ਗਿਆ। ਜਦੋਂ ਸਵਾਹ ਦੇ ਅੱਗੇ ਢੇਰ ਦੇ ਉੱਪਰ ਜਿਹੜਾ ਸੀ ਘੋੜਾ ਗਿਆ, ਘੋੜਾ ਖਿਸਕਿਆ ਅਤੇ ਪਲਟ ਕੇ ਸਿੱਧਾ ਜਾ ਕੇ ਆਵਿਆਂ ਵਿੱਚ ਸੁਲੀ ਖਾਨ ਸਮੇਤ ਡਿੱਗ ਪਿਆ। ਸੁਲੀ ਖਾਨ ਸਮੇਤ ਡਿੱਗਾ। ਜਦੋਂ ਉਸੇ ਵਕਤ ਕਹਿੰਦੇ ਵੀ ਸੁਲੀ ਖਾਨ ਡਿੱਗਾ, ਡਿੱਗਦਿਆਂ ਸਾਰ ਇਹਦੀ ਜਿਹੜੇ ਉਸ ਵੇਲੇ ਕੁਹਾੜੀ ਸੀ ਇਹਦੇ ਕੋਲ ਕਮਰ ਕੱਸੇ ਵਿੱਚ, ਉਹ ਜਿਹੜੀ ਸੀ ਡਿੱਗਣ ਨਾਲ ਇੱਕਦਮ ਤਾਂ ਬੁੜਕੀ ਅਤੇ ਅਖੀਰ ਆਣ ਕੇ ਗਲੇ ਵਿੱਚ ਲੱਗੀ, ਸੜ ਕੇ ਸਵਾਹ ਹੋ ਗਿਆ। ਪਤਾ ਲੱਗਾ ਸਤਿਗੁਰੂ ਜੀ ਦੇ ਦਰ 'ਤੇ, ਸਤਿਗੁਰੂ ਜੀ ਪ੍ਰਿਥੀ ਚੰਦ ਮਾਰਿਆ ਗਿਆ, ਇੱਥੋਂ ਤੱਕ ਸੁਲੀ ਖਾਨ ਮਾਰਿਆ ਜਾ ਚੁੱਕਾ, ਜਿਹੜਾ ਚੜ੍ਹਾਈ ਕਰਕੇ ਜਿਹੜਾ ਫੌਜਾਂ ਲੈ ਕੇ ਆ ਰਿਹਾ ਸੀ ਉਹ ਰਸਤੇ ਵਿੱਚ ਹੀ ਮਾਰਿਆ ਗਿਆ। ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ, ਗੁਰਸਿੱਖੋ ਜੇ ਆਪਾਂ ਚਿੱਠੀਆਂ ਲੈ ਕੇ ਬੰਦਿਆਂ ਦਾ ਆਸਰਾ ਲੈਂਦੇ ਫਿਰਦੇ ਤਾਂ ਕੱਖ ਨਹੀਂ ਸੀ ਬਣਨਾ, ਅੱਜ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰਕੇ ਅਕਾਲ ਪੁਰਖ ਦਾ ਓਟ ਆਸਰਾ ਲਿਆ। ਅਤੇ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ, ਮਹਾਰਾਜ ਜੀ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਬਹੂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾ। ਮਹਾਰਾਜ ਕਹਿਣਗੇ ਜਿਹੜਾ ਚੜ੍ਹਾਈ ਕਰਕੇ ਆਇਆ ਸੀ ਨਾ ਉਹ ਨਾਪਾਕ ਹੋ ਕੇ ਮਾਰਿਆ ਗਿਆ, ਕਿਉਂਕਿ ਇਸਲਾਮਿਕ ਕਿਰਿਆ ਅਨੁਸਾਰ ਜਿਹੜਾ ਵਿਅਕਤੀ ਸੜ ਕੇ ਸਵਾਹ ਹੋ ਜਾਏ, ਸੜ ਕੇ ਮਰ ਜਾਏ, ਜਿਹਨੂੰ ਦਾਹ ਕੀਤਾ ਜਾਏ, ਉਹਨੂੰ ਅਸਲ ਦੇ ਵਿੱਚ ਜਿਹੜਾ ਹੈ ਉਹ ਪਾਕ ਨਹੀਂ ਮੰਨਦੇ। ਉਹ ਕਹਿੰਦੇ ਵੀ ਕਬਰ ਦੇ ਵਿੱਚ ਦਫਨ ਕੀਤਾ ਜਾਂਦਾ, ਅਤੇ ਜਦੋਂ ਮੁਹੰਮਦ ਸਾਹਿਬ ਕਿਆਮਤ ਦੇ ਦਿਨ ਕਬਰਾਂ ਦੇ ਵਿੱਚੋਂ ਮੁਰਦਿਆਂ ਨੂੰ ਕੱਢਣਗੇ ਅਤੇ ਉਹਨਾਂ ਨੂੰ ਮੁਕਤੀ ਦੇਣਗੇ। ਪਰ ਇੱਥੇ ਵਿਸ਼ਾ ਨਹੀਂ ਹੈ, ਇੱਥੇ ਮਹਾਰਾਜ ਜੀ ਨੇ ਸਾਨੂੰ ਵਿਸ਼ਾ ਇਹ ਦਿੱਤਾ ਕਿ ਹਰ ਕਾ ਨਾਮ ਦਾਸ ਕੀ ਓਟ। ਸਤਿਗੁਰੂ ਜੀ ਕਹਿੰਦੇ ਦਾਸ ਵਾਸਤੇ ਤਾਂ ਕੇਵਲ ਨਾਮ ਹੀ ਓਟ ਹੈ, ਨਾਮ ਹੀ ਆਸਰਾ ਹੈ, ਇਹਦੇ ਤੋਂ ਉੱਪਰ ਹੋਰ ਸ਼ਿਖਰ ਦੀ ਗੱਲ ਨਹੀਂ ਹੈ ਕੋਈ। ਹਰ ਕਾ ਨਾਮ ਦਾਸ ਕੀ ਓਟ, ਅਤੇ ਸਤਿਗੁਰੂ ਅੱਗੇ ਜ਼ਿਕਰ ਕਰਦੇ ਹਰ ਕੈ ਨਾਮ ਉਧਰੇ ਜਨ ਕੋਟ, ਕਰੋੜਾਂ ਦਾ ਭਲਾ ਹੋ ਗਿਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਨਾਮ ਦੀ ਦਾਤ ਦੀ ਬਰਕਤ ਪੈ ਗਈ। ਸਤਿਗੁਰੂ ਸਾਹਿਬ ਕਹਿੰਦੇ ਇੱਕ ਦਾ ਦੋ ਦਾ ਭਲਾ ਨਹੀਂ ਹੋਇਆ, ਇੱਥੇ ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪਤਾ ਨਹੀਂ ਕਿੰਨੇ ਕਰੋੜਾਂ ਹੀ ਕੋਟ ਦਾ ਅਰਥ ਹੁੰਦਾ ਕਰੋੜਾਂ ਦਾ ਭਲਾ ਕਰ ਦਿੱਤਾ। ਹਰ ਕੈ ਨਾਮ ਉਧਰੇ ਜਨ ਕੋਟ, ਕਰੋੜਾਂ ਹੀ ਵਿਅਕਤੀਆਂ ਦਾ ਪਾਰ ਉਤਾਰਾ ਹੋ ਗਿਆ ਜਿਨ੍ਹਾਂ ਨੇ ਨਾਮ ਦੀ ਓਟ ਨੂੰ ਧਾਰਨ ਕੀਤਾ। ਇਸ ਕਰਕੇ ਸਤਿਗੁਰੂ ਅੱਗੇ ਜ਼ਿਕਰ ਕਰਦੇ ਹਰ ਜਸ ਕਰਤ ਸੰਤ ਦਿਨ ਰਾਤ। ਮਹਾਰਾਜ ਜੀ ਕਹਿੰਦੇ ਜਿਹੜਾ ਸੰਤ ਬਿਰਤੀ ਦਾ ਪਾਤਰ ਹੈ ਉਹ ਹਰ ਜਸ ਕਰਤੇ ਪੁਰਖ ਦੀ ਉਸਤਤ ਕਰਤ ਕਰਦਾ ਹੈ ਦਿਨ ਰਾਤ, ਦਿਨ ਹੋਵੇ ਰਾਤ ਹੋਵੇ। ਸਤਿਗੁਰੂ ਜੀ ਕਹਿੰਦੇ ਉਹ ਦਿਨ ਰਾਤ ਕਰਤੇ ਪੁਰਖ ਦੀ ਉਸਤਤ ਵਿੱਚ ਬੈਠ ਕੇ ਕਹਿੰਦਾ ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਉਹਨਾਂ ਦੀ ਬਿਰਤੀ ਇਸ ਤਰ੍ਹਾਂ ਦੀ। ਸਤਿਗੁਰੂ ਮਹਾਰਾਜ ਅੱਗੇ ਜ਼ਿਕਰ ਕਰਕੇ ਕਹਿੰਦੇ ਕਿ ਇੱਥੇ ਜਿਸ ਦਿਨ ਹਰ ਜਸ ਕਰਤ ਸੰਤ ਦਿਨ ਰਾਤ, ਦਿਨ ਅਤੇ ਰਾਤ ਸੰਤ ਜਨ ਕਰਤੇ ਪੁਰਖ ਦੀ ਉਸਤਤ ਕਰਦੇ ਰਹਿੰਦੇ, ਜਸ ਕਰਦੇ ਰਹਿੰਦੇ। ਸਤਿਗੁਰੂ ਜੀ ਕਹਿੰਦੇ ਹਰ ਹਰ ਔਖਦ ਸਾਧ ਕਮਾਤ, ਕਿਉਂ? ਕਿਉਂਕਿ ਸਾਧੂ ਜਨ ਗੁਰਮੁਖ ਜਿਸ ਦੀ ਕਮਾਈ ਕਰਦੇ ਉਹ ਹਰ ਹਰ ਔਖਦ ਹੈ,
ਪਰਮੇਸ਼ਰ ਦਾ ਨਾਮ ਰੂਪੀ ਔਖਦ, ਔਖਦ ਦਾ ਅਰਥ ਹੁੰਦਾ ਦਵਾਈ, ਔਸ਼ਧੀ। ਦੁਨੀਆਂ ਦੇ ਵਿੱਚ ਹਰੇਕ ਚੀਜ਼ ਦੀ ਔਸ਼ਧੀ ਹੈ। ਪਰਮਾਰਾਜ ਜੀ ਨੇ ਗੁਰਬਾਣੀ ਨੂੰ ਸਰਬ ਰੋਗ ਕਾ ਔਖਦ ਨਾਮ ਕਿਹਾ ਹੈ ਕਿ ਦੁਨੀਆਂ ਦਾ ਵੱਡੇ ਤੋਂ ਵੱਡਾ ਰੋਗ ਵੀ ਹੋਵੇ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਰਬ ਰੋਗ ਕਾ ਔਖਦ ਨਾਮ। ਇੱਥੇ ਕਿਹਾ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਹਰ ਹਰ ਔਖਦ ਸਾਧ ਕਮਾਤ, ਪਰਮੇਸ਼ਰ ਦਾ ਨਾਮ ਰੂਪੀ ਔਖਦ ਉਹਦੀ ਕਮਾਈ ਕੌਣ ਕਰਦਾ ਹੈ? ਸਤਿਗੁਰੂ ਜੀ ਕਹਿੰਦੇ ਸਾਧ, ਜਿਹਨੇ ਆਪਣੇ ਆਪ ਨੂੰ ਸਾਧ ਲਿਆ ਹੋਵੇ, ਜਿਹਦੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਮਰਿਆਦਾ ਵਿੱਚ ਹੋਣ, ਸਾਧੇ ਗਏ ਹੋਣ। ਇੱਥੇ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਰ ਹਰ ਔਖਦ ਸਾਧ ਕਮਾਤ, ਸਾਧੂ ਪੁਰਖ ਜਿਹੜੇ ਨੇ ਉਹ ਪਰਮੇਸ਼ਰ ਦੇ ਨਾਮ ਰੂਪ ਔਖਦ ਨੂੰ ਕਮਾਉਂਦੇ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹਰ ਜਨ ਕਹਿ ਹਰ ਨਾਮ ਨਿਧਾਨ। ਸਾਡੇ ਵਾਸਤੇ ਸਭ ਤੋਂ ਕੀਮਤੀ ਵਸਤੂ ਅਸੀਂ ਕੋਈ ਨਾ ਕੋਈ ਮੁਕਰਰ ਕੀਤੀ ਹੈ ਵੀ ਸਾਡੇ ਵਾਸਤੇ ਆਹ ਚੀਜ਼, ਆਹ ਵਸਤ ਕੀਮਤੀ ਹੈ। ਪਰ ਮਹਾਰਾਜ ਜੀ ਕਹਿੰਦੇ ਇੱਥੇ ਹਰ ਜਨ ਕਹਿ ਹਰ ਨਾਮ ਨਿਧਾਨ। ਸਤਿਗੁਰੂ ਜੀ ਕਹਿੰਦੇ ਜਿਹੜੇ ਹਰ ਜਨ, ਹਰ ਨਾਮ ਕਰਤੇ ਪੁਰਖ ਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਕਰਤੇ ਪੁਰਖ ਦੇ ਜਨ ਨੇ ਨਾ, ਉਹਨਾਂ ਵਾਸਤੇ ਦੁਨੀਆਂ ਦਾ ਬੇਸ਼ ਕੀਮਤੀ ਖਜ਼ਾਨਾ ਕੀ ਹੈ? ਸਤਿਗੁਰੂ ਜੀ ਕਹਿੰਦੇ ਉਹਨਾਂ ਵਾਸਤੇ ਨਾਮ ਹੀ ਨਿਧਾਨ ਹੈ, ਨਾਮ ਨਿਧਾਨ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਇਹੀ ਬਚਨਾਂ ਦੇ ਉੱਪਰ ਆਪਣੇ ਆਪ ਨੂੰ ਟਿਕਾ ਲੈਂਦੇ ਕਿ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਨਿਧਾਨ ਉਹਨਾਂ ਵਾਸਤੇ ਖਜ਼ਾਨਾ ਹੈ। ਬੇਸ਼ ਕੀਮਤੀ ਵਸਤੂਆਂ ਦੁਨੀਆਂ 'ਤੇ ਨੇ, ਪਰ ਮਹਾਰਾਜ ਜੀ ਕਹਿੰਦੇ ਨਾਮ ਸਭ ਤੋਂ ਉੱਤਮ ਅਤੇ ਦੁਨੀਆਂ ਦਾ ਬੇਸ਼ੁਮਾਰ ਕੀਮਤੀ ਖਜ਼ਾਨਾ ਹੈ। ਅਤੇ ਇਹ ਖਜ਼ਾਨਾ ਪਤਾ ਕੀ ਹੈ? ਇਹ ਖਜ਼ਾਨੇ ਦੀ ਇੱਕ ਖਾਸੀਅਤ ਹੈ, ਉਹ ਖਾਸੀਅਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਰੂਪ ਵਿੱਚ ਦਿੱਤੀ। ਮਹਾਰਾਜ ਕਹਿੰਦੇ ਉਹ ਖਾਸੀਅਤ ਇਹ ਹੈ ਕਿ ਇਹੋ ਧਨ ਅਖੁੱਟ, ਅਖੁੱਟ ਦਾ ਅਰਥ ਹੈ ਖੋਟਾ ਨਾ ਹੋਣ ਵਾਲਾ। ਮਹਾਰਾਜ ਜੀ ਕਹਿੰਦੇ ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਅੱਜ ਹੀ ਨੋਟਬੰਦੀ ਹੋ ਜਾਏ ਤਾਂ ਸਾਡੇ ਘਰਾਂ ਵਿੱਚ ਪਏ ਹੋਏ ਨੋਟ ਖਤਮ ਨੇ, ਕਾਗਜ਼ ਹੋ ਜਾਣਗੇ। ਪਰ ਮਹਾਰਾਜ ਜੀ ਕਹਿੰਦੇ ਜਿਹਨੇ ਨਾਮ ਦਾ ਖਜ਼ਾਨਾ ਇਕੱਠਾ ਕਰ ਲਿਆ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਕਦੀ ਖੋਟਾ ਨਹੀਂ ਹੋਣ ਵਾਲਾ, ਉਹ ਕਦੀ ਖਤਮ ਨਹੀਂ ਹੋਣ ਵਾਲਾ। ਇਸ ਕਰਕੇ ਹਰ ਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਕਹਿੰਦੇ ਨੇ ਪਾਰ ਬ੍ਰਹਮ ਨੇ, ਅਕਾਲ ਪੁਰਖ ਨੇ ਜਨ ਨੂੰ, ਆਪਣੇ ਸੇਵਕਾਂ ਨੂੰ ਇਹ ਖਜ਼ਾਨਾ ਦਿੱਤਾ ਹੈ, ਇਹ ਬਖਸ਼ਿਸ਼ ਦਿੱਤੀ ਹੈ ਆਪਣੇ ਸੇਵਕਾਂ ਨੂੰ। ਇਹ ਦਾਤ ਆਪਣੇ ਗੁਰਸਿੱਖਾਂ ਦੀ ਝੋਲੀ ਵਿੱਚ ਪਾਈ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਕਿ ਹਰ ਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਪਰਾ ਤੋਂ ਬਣੇ ਹੋਏ ਪਾਰ ਬ੍ਰਹਮ, ਬ੍ਰਹਮ ਸਰੂਪ ਜਿਹੜਾ ਵਿਆਪਕ ਹੈ, ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਜਨਾਂ ਨੂੰ, ਜਿਹਨੂੰ ਅੰਨ ਦੀ ਸੋਝੀ ਨਹੀਂ, ਇੱਕ ਤੋਂ ਬਗੈਰ ਕਿਸੇ ਹੋਰ ਦੇ ਅੱਗੇ ਝੁਕਦਾ ਨਹੀਂ, ਸਮਰਪਿਤ ਨਹੀਂ ਹੁੰਦਾ, ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਜਨ ਕੀਨੋ ਦਾਨ, ਨਿਰੰਕਾਰ ਬ੍ਰਹਮ ਸਰੂਪ ਅਕਾਲ ਪੁਰਖ ਨੇ ਉਹਨਾਂ ਨੂੰ ਇਹ ਨਾਮ ਰੂਪੀ ਦਾਤ ਦਾ ਦਾਨ ਦੇ ਦਿੱਤਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਮਨ ਤਨ ਰੰਗ ਰਤੇ, ਰੰਗ ਇੱਕ ਹੈ। ਮਹਾਰਾਜ ਜੀ ਕਹਿੰਦੇ ਉਹ ਰੱਤੇ ਹੋਏ ਹਨ, ਜੁੜੇ ਹੋਏ ਹਨ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ। ਸਤਿਗੁਰੂ ਜੀ ਦੀ ਇਹ ਬਖਸ਼ਿਸ਼ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਿ ਇੱਥੇ ਜਿਸ ਦਿਨ ਮਨ ਤਨ ਰੰਗ ਰੱਤੇ, ਰੰਗ ਇੱਕ ਹੈ, ਮਨ ਅਤੇ ਤਨ ਦੇ ਵਿੱਚ, ਮਨ ਤਨ ਰੰਗ ਰੱਤੇ, ਰੰਗ ਇੱਕ ਹੈ, ਮਨ ਅਤੇ ਤਨ ਕਰਕੇ ਰੰਗ, ਰੰਗ ਦਾ ਅਰਥ ਹੈ ਪ੍ਰੇਮ, ਪ੍ਰੇਮ ਦੇ ਵਿੱਚ ਰੱਤੇ ਹਨ ਅਤੇ ਉਹ ਪ੍ਰੇਮ ਵੀ ਕਿਹਦਾ ਹੈ, ਰੰਗ ਇੱਕ ਹੈ, ਇੱਕ ਨਿਰੰਕਾਰ ਦਾ ਪ੍ਰੇਮ ਹੈ, ਦੂਸਰਾ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹ ਦਰ ਦਰ ਦੇ ਉੱਪਰ ਠੋਕਰਾਂ ਖਾ ਕੇ ਦਰ ਦਰ ਦੇ ਉੱਪਰ ਉਹ ਝੁਕਦੇ ਨਹੀਂ, ਉਹ ਇੱਕ ਨਿਰੰਕਾਰ ਵਾਲੇ ਪਾਸੇ ਸਮਰਪਿਤ ਹੁੰਦੇ। ਅਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਅੰਦਰ ਇਹੋ ਜਿਹੀ ਬਿਰਤੀ ਆ ਜਾਏ, ਨਾਨਕ ਜਨ ਕਹਿ ਬਿਰਤ ਵਿਵੇਕੈ। ਸਤਿਗੁਰੂ ਜੀ ਕਹਿਣ ਲੱਗੇ ਐਸੇ ਜਨਾਂ ਦੇ ਅੰਦਰ ਜਿਹੜੀ ਬਿਰਤੀ ਹੈ ਉਹ ਵਿਵੇਕਤਾ ਵਾਲੀ ਹੈ। ਬਿਰਤ ਬਿਰਤੀ ਜਿਹੜੀ ਹੈ ਨਾ, ਵਿਵੇਕਤਾ ਦੀ, ਵਿਵੇਕ ਦਾ ਅਰਥ ਹੈ ਨਿਰਮਲ ਗਿਆਨ। ਉਹਨਾਂ ਦੇ ਅੰਦਰ ਕਰਤੇ ਪੁਰਖ ਦੇ ਵਿਵੇਕ ਰੂਪ ਗਿਆਨ ਦੀ
ਬਿਰਤੀ ਬਣ ਗਈ, ਉਹਨਾਂ ਦੇ ਅੰਦਰ ਵਿਵੇਕਤਾ ਆ ਗਈ, ਉਹ ਗਿਆਨ ਨਿਰੰਕਾਰ ਦਾ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ। ਇੱਥੇ ਫਿਰ ਸਤਿਗੁਰੂ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਜਿਨ੍ਹਾਂ ਦੇ ਅੰਦਰ ਗਿਆਨ ਰੂਪੀ ਭਾਵ, ਜਿਨ੍ਹਾਂ ਦੇ ਅੰਦਰ ਵਿਵੇਕਤਾ ਆ ਗਈ, ਬਿਰਤੀ ਵਿੱਚ ਵਿਵੇਕ ਆ ਗਿਆ, ਬਿਰਤੀ ਵਿੱਚ ਗਿਆਨ ਪ੍ਰਗਟ ਹੋ ਗਿਆ ਕਰਤੇ ਪੁਰਖ ਦਾ। ਫਿਰ ਮਹਾਰਾਜ ਅੱਗੇ ਕਹਿੰਦੇ ਹਰ ਕਾ ਨਾਮ ਜਨ ਕਉ ਮੁਕਤ ਜੁਗਤ। ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਨਿਰੰਕਾਰ ਦਾ ਨਾਮ ਹੈ, ਪਰਮੇਸ਼ਰ ਦਾ ਬੰਦਗੀ ਹੈ, ਜੋ ਤੱਤ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਹਰ ਕਾ ਨਾਮ ਜਨ ਕਉ ਮੁਕਤ ਜੁਗਤ। ਜਨ ਵਾਸਤੇ ਮੁਕਤੀ ਦੀ ਸ੍ਰੇਸ਼ਟ ਯੁਗਤ ਬਣ ਜਾਂਦਾ ਹੈ ਨਾਮ। ਆਪਾਂ ਕਹਿੰਦੇ ਨਾ ਕੰਮ ਤਾਂ ਕਰਨਾ ਹੈ ਪਰ ਯੁਗਤੀ ਨਾਲ ਕਰੀਏ। ਆਹ ਬਿਜ਼ਨਸ ਕਰਨਾ ਯੁਗਤੀ ਚਾਹੀਦੀ ਹੈ, ਸਿੱਖਿਆ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸੇਵਕ ਅਭਿਆਸੀ ਜਨ ਨੇ ਉਹਨਾਂ ਵਾਸਤੇ ਨਾਮ ਹੀ ਮੁਕਤੀ ਦੇ ਰਸਤੇ ਦੀ ਸਭ ਤੋਂ ਵੱਡੀ ਯੁਗਤ ਹੈ। ਇਸ ਕਰਕੇ ਸਭ ਤੋਂ ਵੱਡੀ ਯੁਗਤੀ ਮਹਾਰਾਜ ਜੀ ਨੇ ਸਾਡੇ ਸਨਮੁਖ ਦਿੱਤੀ। ਅਤੇ ਸਤਿਗੁਰੂ ਜੀ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਕਿ ਜਿਸ ਦਿਨ ਇਹ ਯੁਗਤੀ ਪ੍ਰਗਟ ਹੋ ਗਈ ਅਤੇ ਸਤਿਗੁਰੂ ਜੀ ਕਹਿੰਦੇ ਉਸ ਦਿਨ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਵੰਦਿਆਂ ਵਿੱਚ ਇਹ ਹੋਵੇ ਮੁਕਤ ਸਾਰੇ ਪਾਸੇ। ਹਰ ਕੈ ਨਾਮ, ਸਤਿਗੁਰੂ ਜੀ ਕਹਿੰਦੇ ਨੇ ਜਿਸ ਦਿਨ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਸਤਿਗੁਰੂ ਮਹਾਰਾਜ ਜੀ ਕਹਿਣਗੇ ਨਾਮ ਜਿਹੜਾ ਹੈ ਨਾ ਜਨ ਵਾਸਤੇ ਸਭ ਤੋਂ ਜੇ ਤ੍ਰਿਪਤੀ ਦਾ ਸਾਧਨ ਕਹੀਏ, ਭੁਗਤ ਭੋਗਣ ਵਾਲਾ, ਛਕਣ ਵਾਲਾ ਜੇ ਕੁਝ ਪਦਾਰਥ ਕਹੀਏ ਤਾਂ ਉਹ ਨਾਮ ਹੈ ਉਹਨਾਂ ਵਾਸਤੇ। ਜੀਵਨ ਦੇ ਵਿੱਚ ਜਿਹੜਾ ਹੈ ਉਹ ਭੁਗਤਣ ਵਾਸਤੇ ਜਿਹੜਾ ਭੋਜਨ ਹੈ ਨਾ, ਮਹਾਰਾਜ ਜੀ ਕਹਿੰਦੇ ਨਾਮ ਹੈ। ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਜਿਹਦੇ ਕਰਕੇ ਉਹ ਤ੍ਰਿਪਤ ਹੁੰਦੇ, ਬਾਰ ਬਾਰ ਤ੍ਰਿਸ਼ਨਾ ਨਹੀਂ, ਬਾਰ ਬਾਰ ਵਾਸ਼ਨਾ ਨਹੀਂ ਹੈ ਉਹਨਾਂ ਦੇ ਅੰਦਰ, ਨਾਮ ਦੇ ਅਭਿਆਸ ਦਾ ਭੋਜਨ ਕਰਦੇ ਉਹਨਾਂ ਵਾਸਤੇ ਉਹੀ ਤ੍ਰਿਪਤੀ ਦਾ ਕਾਰਨ ਬਣਦਾ। ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਜਨ ਕਾ ਰੂਪ ਰੰਗ। ਜੀਵਨ ਦੇ ਵਿੱਚ ਨਾਮ ਹੀ ਉਹਨਾਂ ਵਾਸਤੇ ਰੂਪ ਹੈ, ਨਾਮ ਹੀ ਉਹਨਾਂ ਵਾਸਤੇ ਰੰਗ ਪ੍ਰੇਮ ਹੈ, ਨਾਮ ਤੋਂ ਉੱਪਰ ਕੁਛ ਨਹੀਂ ਹੈ, ਨਾਮ ਨਾਲ ਹੀ ਰੰਗ ਹੈ, ਪ੍ਰੇਮ ਹੈ ਉਹਨਾਂ ਦਾ। ਇਹੀ ਸਭ ਤੋਂ ਵੱਡੇ ਸ਼ਿਖਰ ਦੀ ਖੇਡ ਸਤਿਗੁਰੂ ਸਾਹਿਬ ਜੀ ਨੇ ਨਾਮ ਅਭਿਆਸੀਆਂ ਵਾਸਤੇ ਬਖਸ਼ਿਸ਼ ਕੀਤੀ। ਸਤਿਗੁਰੂ ਅੱਗੇ ਕਹਿੰਦੇ ਹਰ ਨਾਮ ਜਪਤ ਕਬ ਪਰੈ ਨਾ ਭੰਗ। ਭੰਗ ਦਾ ਅਰਥ ਹੈ ਰਸਤੇ ਵਿੱਚ ਕੋ ਵਿਘਨ ਪੈ ਜਾਣਾ, ਕਿਸੇ ਵਾਸ ਕਿਸੇ ਕਾਰਜ ਵਾਸਤੇ ਚੱਲਿਆਂ ਅਤੇ ਉਹ ਕਾਰਜ ਭੰਗ ਹੋ ਜਾਣਾ, ਟੁੱਟ ਜਾਣਾ। ਕਿਸੇ ਰਿਸ਼ਤੇ ਦੇ ਵਾਸਤੇ ਤੁਰ ਰਹੇ ਹਾਂ, ਉਹ ਰਿਸ਼ਤਾ ਖਤਮ ਹੋ ਜਾਣਾ। ਮਹਾਰਾਜ ਜੀ ਕਹਿੰਦੇ ਰਸਤੇ ਦੇ ਵਿੱਚ ਆਪਾਂ ਸਿੱਧੇ ਤੌਰ 'ਤੇ ਇਹਦੇ ਅਰਥ ਕਰੀਏ ਤਾਂ ਵਿਘਨ ਹੈ। ਮਹਾਰਾਜ ਜੀ ਕਹਿੰਦੇ ਹਰ ਨਾਮ ਜਪਤ ਕਬ ਪਰੈ ਨਾ ਭੰਗ। ਸਤਿਗੁਰੂ ਜੀ ਕਹਿੰਦੇ ਕਦੀ ਭੰਗ, ਕਦੀ ਵੀ ਜੀਵਨ ਦੇ ਵਿੱਚ ਵਿਘਨ ਨਹੀਂ ਪਏਗਾ ਜਿੱਦਣ ਨਾਮ ਵਾਲੇ ਪਾਸੇ ਆਪਾਂ ਤੁਰ, ਕਦੀ ਭੰਗ ਨਹੀਂ ਹੋਏਗਾ, ਕਦੀ ਰਸਤੇ ਵਿੱਚ ਵਿਘਨ ਨਹੀਂ ਪਏਗਾ। ਕਿਸੇ ਪ੍ਰਥਾਏ ਵੀ ਜਿਹੜਾ ਹੈ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਰੋਕ ਨਹੀਂ ਲੱਗੇਗੀ ਕੋਈ ਵੀ। ਇਸੇ ਕਰਕੇ ਇਹ ਦਾਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਸਨਮੁਖ ਸਾਡੀ ਝੋਲੀ ਵਿੱਚ ਪਾ ਕਰਕੇ ਬਖਸ਼ਿਸ਼ ਕੀਤੀ। ਹਰ ਕਾ ਨਾਮ ਜਨ ਕੀ ਵਡਿਆਈ। ਸਤਿਗੁਰੂ ਕਹਿੰਦੇ ਕਿਸੇ ਨੂੰ ਕਿਸੇ ਉੱਪਰ ਮਾਣ ਹੈ ਨਾ, ਕਿਸੇ ਨੂੰ ਆਪਣੇ ਮਿੱਤਰ, ਕਿਸੇ ਨੂੰ ਦੋਸਤ, ਕਿਸੇ ਨੂੰ ਭਰਾ, ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਉੱਪਰ, ਕਿਸੇ ਨੂੰ ਆਪਣੇ ਅਫਸਰ ਦੇ ਉੱਪਰ, ਜਾਂ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮਾਣ ਹੈ ਕਿਸੇ 'ਤੇ, ਇਹ ਸਾਡਾ ਵਿਅਕਤੀ ਇਸ ਅਹੁਦੇ 'ਤੇ ਬੈਠਾ ਹੈ। ਮਹਾਰਾਜ ਜੀ ਕਹਿੰਦੇ ਹਰ ਕਾ ਨਾਮ ਜਨ ਕੀ ਵਡਿਆਈ। ਜਨ ਸੇਵਕ ਜਿਹੜੇ ਹਨ ਉਹਨਾਂ ਵਾਸਤੇ ਵਡਿਆਈ ਕੀ ਹੈ? ਨਾਮ। ਉਹ ਤਾਂ ਹੀ ਕਹਿੰਦੇ ਮਾਣ ਕਰੂੰ ਤੁਝ ਉਪਰੇ ਮੇਰੇ ਪ੍ਰੀਤਮ ਪਿਆਰੇ, ਉਹਨਾਂ ਨੂੰ ਕਿਸੇ ਹੋਰ ਦੇ ਉੱਪਰ ਮਾਣ ਹੀ ਨਹੀਂ ਹੈ, ਕਿਸੇ ਉੱਪਰ ਮਾਣ ਨਹੀਂ ਕਰਦੇ, ਕਿਸੇ ਉੱਪਰ ਉਹ ਆਪਣੇ ਜੀਵਨ ਦਾ ਭਰੋਸਾ ਨਹੀਂ ਰੱਖਦੇ। ਉਹ ਦਾਤ ਮੰਗਦੇ ਇੱਕ ਤੋਂ, ਉਹ ਬਖਸ਼ਿਸ਼ ਦੀ ਦਾਤ ਚਾਹੁੰਦੇ ਇੱਕ ਤੋਂ, ਦੂਸਰੇ ਪਾਸੇ ਕੋਈ ਨਹੀਂ।
ਅਤੇ ਇਹ ਵਾਕਈ ਹੁੰਦਾ ਹੈ। ਜਿੱਦਣ ਕੋਈ ਪ੍ਰੇਮੀ ਬਣ ਜਾਏ ਉਹਦੇ ਅੰਦਰ ਵਾਕਈ ਇਹ ਤਾਂਘ ਪੈਦਾ ਹੋ ਜਾਂਦੀ ਵੀ ਦੁਨੀਆ ਵਾਲੇ ਪਾਸੇ ਝੁਕਣ ਨਾਲੋਂ ਅਸਲ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੀ ਹੈ ਕਿ ਇੱਕ ਵਾਲੇ ਪਾਸੇ ਸਮਰਪਿਤ ਹੋ ਜਾਏ। ਹੁਣ ਇੱਕ ਉਦਾਹਰਣ ਮੈਂ ਆਪ ਜੀ ਦੇ ਸਨਮੁੱਖ ਰੱਖਣ ਲੱਗਾ। ਸੁਰਤ ਨੂੰ ਆਪਾਂ ਲੈ ਕੇ ਚੱਲੀਏ ਆਗਰੇ ਦੀ ਧਰਤੀ 'ਤੇ। ਆਗਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਗਰੇ ਦੇ ਲਾਲ ਕਿਲ੍ਹੇ ਵਾਲੇ ਪਾਸੇ ਬਹਾਦਰ ਸ਼ਾਹ ਨੂੰ ਸਤਿਗੁਰੂ ਜੀ ਨੇ ਤਖ਼ਤ 'ਤੇ ਬਿਠਾਇਆ। ਬਹਾਦਰ ਸ਼ਾਹ ਬੇਨਤੀ ਕਰਦਾ ਵੀ ਮਹਾਰਾਜ ਮੈਨੂੰ ਤਖ਼ਤ 'ਤੇ ਬਿਠਾਓ। ਮਹਾਰਾਜ ਨੇ ਆਪਣੀ ਫੌਜ ਭੇਜ ਕੇ ਵਿੱਚ ਆਪ ਵਰਤ ਕੇ ਭਾਈ ਧਰਮ ਸਿੰਘ ਹੋਣਾ ਨੂੰ ਭੇਜ ਕੇ ਤਾਰਾ ਆਜਮ ਨੂੰ ਖਤਮ ਕਰਕੇ ਮਹਾਰਾਜ ਜੀ ਨੇ ਹਾਰਦੀ ਹੋਈ ਬਾਜੀ ਬਹਾਦਰ ਸ਼ਾਹ ਨੂੰ ਜਿਤਾ ਦਿੱਤੀ। ਤਖ਼ਤ 'ਤੇ ਬੈਠ ਗਿਆ। ਉਹਨੇ ਬੇਨਤੀ ਕੀਤੀ ਮਹਾਰਾਜ ਜਿੱਦਣ ਮੈਂ ਤਖ਼ਤ ਨਸ਼ੀਨ ਹੋਣਾ ਤੁਸੀਂ ਆਉਣਾ, ਵੀ ਤਖ਼ਤ 'ਤੇ ਉੱਪਰ ਜਿੱਦਣ ਮੈਂ ਬੈਠਣਾ ਉਹ ਸਾਰੀ ਮਰਿਆਦਾ ਤੁਸੀਂ ਆਣ ਕੇ ਕਰਨੀ। ਮਹਾਰਾਜ ਜੀ ਗਏ ਚੰਦਨ ਦੀ ਚੌਂਕੀ ਮਹਾਰਾਜ ਵਾਸਤੇ ਰੱਖੀ, ਬੜੀਆਂ ਮਹਾਰਾਜ ਦੀਆਂ ਉਸ ਵਕਤ ਆਓ ਭਗਤ ਦੇ ਵਿੱਚ ਸੇਵਾਵਾਂ ਕੀਤੀਆਂ। ਹੁਣ ਇੱਥੇ ਇੱਕ ਕਾਜ਼ੀ ਹੈ ਜਿਹੜਾ ਈਰਖਾ ਵਸ ਹੋਇਆ ਥੋੜ੍ਹਾ ਜਿਹਾ। ਉਹ ਮਹਾਰਾਜ ਜੀ ਨੂੰ ਕਈ ਸਵਾਲ ਪੁੱਛਦਾ। ਮਹਾਰਾਜ ਜੀ ਨੂੰ ਕਹਿੰਦਾ ਵੀ ਕਰਾਮਾਤ ਕੀ ਹੁੰਦੀ ਹੈ? ਮਹਾਰਾਜ ਜੀ ਕਹਿੰਦੇ ਵੀ ਮਾਇਆ ਸਭ ਤੋਂ ਵੱਡੀ ਕਰਾਮਾਤ। ਮਾਇਆ ਸਭ ਤੋਂ ਵੱਡੀ ਕਰਾਮਾਤ ਹੈ ਜਿਹਦੇ ਨਾਲ ਰਾਜ ਮਾਣਿਆ ਜਾ ਸਕਦਾ, ਲੀਡਰ ਖਰੀਦੇ ਜਾ ਸਕਦੇ, ਬਹੁਤ ਕੁਝ ਕੀਤਾ ਜਾ ਸਕਦਾ। ਕਹਿੰਦਾ ਜੀ ਨਹੀਂ, ਹੋਰ ਦੱਸੋ ਮਾਇਆ, ਇਹ ਹੋਰ ਤੁਸੀਂ ਦੱਸੋ ਕਿ ਕਰਾਮਾਤ ਕੀ। ਮਹਾਰਾਜ ਜੀ ਕਹਿੰਦੇ ਵੀ ਇਹ ਕਰਾਮਾਤ ਹੀ ਹੈ ਨਾ ਖੁਦਾ ਦੀ, ਵੀ ਹਾਰਦਾ ਹੋਇਆ ਬਹਾਦਰ ਸ਼ਾਹ ਤਖ਼ਤ ਦੇ ਉੱਪਰ ਬੈਠ ਗਿਆ, ਇਹਦੇ ਤੋਂ ਵੱਡੀ ਕਰਾਮਾਤ ਕੀ ਹੈ? ਉਹ ਕਹਿੰਦਾ ਜੀ ਨਹੀਂ, ਮੈਂ ਜਿਹੜੀ ਕਰਾਮਾਤ ਚਾਹੁੰਦਾ ਤੁਹਾਡੇ ਤੋਂ। ਮਹਾਰਾਜ ਜੀ ਨੇ ਕਿਹਾ ਫਿਰ ਜਿਹੜਾ ਨਾ ਸਮਝੇ, ਸ਼ਮਸ਼ੀਰ ਬੇਮਿਆਨ ਕਰਕੇ ਕਹਿੰਦੇ ਉਹਦੇ ਵਾਸਤੇ ਤਲਵਾਰ ਹੀ ਕਰਾਮਾਤ ਹੈ। ਬਹਾਦਰ ਸ਼ਾਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਨੂੰ ਖਿਮਾ ਕਰ ਦਿਓ, ਨੂੰ ਪਤਾ ਨਹੀਂ ਸੀ। ਉਹ ਫਿਰ ਵੀ ਨਾ ਰਹਿ ਸਕਿਆ। ਉਹ ਕਹਿੰਦਾ ਮਹਾਰਾਜ ਮੈਨੂੰ ਪਤਾ ਲੱਗਾ ਤੁਸੀਂ ਸ਼ੇਰ ਦਾ ਵੀ ਸ਼ਿਕਾਰ ਕਰ ਲੈਂਦੇ ਹੋ। ਮਹਾਰਾਜ ਜੀ ਕਹਿੰਦੇ ਵੀ ਸ਼ੇਰ ਦਾ ਸ਼ਿਕਾਰ ਤਾਂ ਕੀਤਾ ਪਰ ਕੀਤਾ ਨਾਹਨ ਦੀ ਧਰਤੀ 'ਤੇ, ਇਸ ਕਰਕੇ ਸੀ ਵੀ ਇੱਧਰੋਂ ਰਾਜਾ ਮੇਦਨੀ ਪ੍ਰਕਾਸ਼ ਵੀ ਕਹਿੰਦਾ ਸੀ ਵੀ ਮਹਾਰਾਜ ਆਦਮਖੋਰ ਹੋ ਗਿਆ, ਸ਼ੇਰ ਲੋਕਾਂ ਦੇ ਪਸ਼ੂ ਖਾਈ ਜਾਂਦਾ, ਬੱਚਿਆਂ ਨੂੰ ਡਰ ਹੈ, ਇਨਸਾਨਾਂ 'ਤੇ ਹਮਲਾ ਕਰ ਦਿੱਤਾ, ਕਈ ਇਨਸਾਨਾਂ ਨੂੰ ਖਾ ਗਿਆ, ਤੋਂ ਕਿਸੇ ਪਾਸਿਓਂ ਮਰਦਾ ਨਹੀਂ। ਅਤੇ ਸਤਿਗੁਰੂ ਕਹਿੰਦੇ ਫਿਰ ਅਸੀਂ ਮਾਰਿਆ ਸੀ। ਉਹ ਕਹਿੰਦੇ ਫਿਰ ਇੱਦਾਂ ਦਾ ਆਦਮਖੋਰ ਸ਼ੇਰ ਤੇ ਆਗਰੇ ਦੇ ਜੰਗਲਾਂ ਵਿੱਚ ਵੀ ਹੈ, ਉਹਨੂੰ ਵੀ ਮਾਰ ਦਿਓ। ਸਤਿਗੁਰੂ ਜੀ ਕਹਿੰਦੇ ਮਾਰ ਦਿਆਂਗੇ। ਬਹਾਦਰ ਸ਼ਾਹ ਚੁੱਪ ਕਰਾਉਂਦਾ ਰਿਹਾ ਪਰ ਕਾਜ਼ੀ ਚੁੱਪ ਨਾ ਕੀਤਾ। ਸਤਿਗੁਰੂ ਕਹਿੰਦੇ ਵੀ ਉਹਨੂੰ ਖਤਮ ਕਰ ਦਿਆਂਗੇ। ਅਤੇ ਉਸ ਵਕਤ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਮਾਫ਼ੀ ਵੀ ਮੈਂ 3 ਕੰਪਨੀਆਂ ਭੇਜ ਚੁੱਕਾ ਫੌਜ ਦੀਆਂ, ਉਹ ਖਾਲੀ ਹੱਥ ਵਾਪਸ ਆ ਗਈਆਂ, ਵੀ ਉਹ ਐਡਾ ਤਾਕਤਵਰ ਹੈ ਵੀ ਮਾਰਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ, ਅੱਜ ਹੀ ਉਹਦਾ ਸ਼ਿਕਾਰ ਕਰਾਂਗੇ। ਇੰਨੇ ਚਿਰ ਨੂੰ ਕੋਲ ਖਲੋਤਾ ਸਿੱਖ ਕਿੱਡਾ ਭਰੋਸੇ ਵਾਲਾ ਹੈ। ਜਿੱਥੇ ਮਹਾਰਾਜ ਜੀ ਨੇ ਜੀਵਨ ਦੇ ਵਿੱਚ ਕਿਹਾ ਨਾ ਹਰ ਕਾ ਨਾਮ ਜਨ ਕੀ ਵਡਿਆਈ, ਸਤਿਗੁਰੂ ਜੀ ਦੇ ਲਾਗੇ ਖਲੋਤਾ ਭਾਈ ਰੋਸ਼ਨ ਸਿੰਘ ਕਹਿੰਦਾ ਮਹਾਰਾਜ ਐਡੇ ਛੋਟੇ ਜਿਹੇ ਕੰਮ ਵਾਸਤੇ ਤੁਸੀਂ ਕਰੋ, ਤੁਸੀਂ ਜਾਓਗੇ? ਮੈਨੂੰ ਦਿਓ ਆਗਿਆ, ਮੈਂ ਸ਼ੇਰ ਨੂੰ ਖਤਮ ਕਰਾਂਗਾ। ਮਹਾਰਾਜ ਨੇ ਆਪਣੀ ਸ਼ਮਸ਼ੀਰ ਬੇਮਿਆਨ ਕਰਕੇ ਹੱਥ 'ਚ ਫੜਾਈ, ਉਹਨੇ ਮੱਥੇ ਨੂੰ ਲਾ ਕੇ ਸਤਿਗੁਰੂ ਜੀ ਨੂੰ ਫਿਰ ਫੜਾ ਦਿੱਤੀ। ਕਹਿੰਦੇ ਮਹਾਰਾਜ ਆਹ ਸ੍ਰੀ ਸਾਹਿਬ ਤੁਹਾਡੀ ਬਖਸ਼ਿਸ਼ ਮੇਰੇ ਵਾਸਤੇ, ਤੁਸੀਂ ਆਪਣੇ ਕੋਲ ਰੱਖੋ। ਸ੍ਰੀ ਸਾਹਿਬ ਮੇਰੇ ਕੋਲ ਵੀ ਰਹੇਗੀ ਪਰ ਮਿਆਨ ਵਿੱਚ ਰਹੇਗੀ, ਬੇਮਿਆਨ ਨਹੀਂ ਹੋਏਗੀ। ਮਹਾਰਾਜ ਕਹਿੰਦੇ ਵੀ ਸ਼ੇਰ ਦਾ ਸ਼ਿਕਾਰ, ਕਾਜ਼ੀ ਨੂੰ ਕਹਿੰਦਾ ਵੀ ਭਾਈ ਰੋਸ਼ਨ ਸਿੰਘ ਕਹਿੰਦੇ ਕਾਜ਼ੀ ਸਾਹਿਬ ਇੱਕ ਮੋਟਾ ਜਿਹਾ ਸਲੋਤਰ ਦੇ ਦਿਓ ਲੱਕੜ ਦਾ। ਉਹ ਕਹਿੰਦਾ ਵੀ ਤੂੰ ਕਿਸੇ ਸਵਾਨ ਜਾਂ ਕੁੱਤੇ ਨੂੰ ਮਾਰਨ ਵਾਸਤੇ ਨਹੀਂ ਚੱਲਿਆ, ਤੂੰ ਸ਼ੇਰ ਦਾ ਸ਼ਿਕਾਰ ਕਰਨ ਚੱਲਿਆ। ਉਹ ਕਹਿੰਦਾ ਮੈਂ ਵਿਸ਼ਵਾਸੀ ਹਾਂ ਗੁਰੂ ਗੋਬਿੰਦ ਸਿੰਘ ਦਾ, ਮੈਨੂੰ ਮਾਣ ਹੈ ਮੇਰੇ ਗੁਰੂ 'ਤੇ। ਬਹਾਦਰ ਸ਼ਾਹ ਨੇ ਸਲੋਤਰ ਕਢਵਾ ਕੇ ਦਿੱਤਾ, ਆਪ ਹਾਥੀ 'ਤੇ ਬੈਠਾ, ਗੁਰੂ ਗੋਬਿੰਦ ਸਿੰਘ ਘੋੜੇ 'ਤੇ ਜੰਗਲ ਵਿੱਚ ਗਏ, ਨਿਸ਼ਾਨਦੇਹੀ ਕਰਵਾ ਦਿੱਤੀ ਵੀ ਇੱਥੇ। ਜਦੋਂ ਵੇਖਿਆ ਵੀ ਸ਼ੇਰ ਸੁੱਤਾ ਪਿਆ ਹੈ, ਭਾਈ ਰੋਸ਼ਨ ਸਿੰਘ ਨੇ ਸੁੱਤੇ ਹੋਏ ਨੂੰ ਜਗਾਇਆ। ਉਸ ਵਕਤ ਸਾਰੀ ਫੌਜ ਪਿੱਛੇ ਆ ਗਈ, ਬਹਾਦਰ ਸ਼ਾਹ ਹਾਥੀ 'ਤੇ ਵੀ ਬੈਠਾ ਘਬਰਾਈ ਜਾਂਦਾ। ਇੰਨੇ ਚਿਰ ਨੂੰ ਕਹਿੰਦੇ ਆ ਵੀ ਏਡੀ ਤੇਜ਼ ਸ਼ੇਰ ਦਹਾੜਿਆ,
ਭਾਈ ਰੌਸ਼ਨ ਸਿੰਘ ਸਾਹਮਣੇ ਸੀ। ਏਡੀ ਤੇਜ਼ ਸ਼ੇਰ ਨੇ ਦਿਹਾੜ ਮਾਰੀ, ਇੱਕਦਮ ਦਿਹਾੜਨ ਤੋਂ ਬਾਅਦ ਸਾਰਾ ਕੁਝ ਸ਼ਾਂਤ ਹੋ ਗਿਆ, ਸੁੰਨ ਹੋ ਗਿਆ ਸਾਰਾ ਕੁਝ। ਨਾ ਭਾਈ ਰੌਸ਼ਨ ਸਿੰਘ ਬਾਹਰ ਆਇਆ, ਨਾ ਸ਼ੇਰ ਬਾਰੇ ਕੁਝ ਪਤਾ ਲੱਗਾ। ਜਦੋਂ ਕੁਝ ਕੁ ਸਮਾਂ ਬੀਤ ਗਿਆ ਨਾ, ਤੇ ਇੱਥੇ ਫਿਰ ਕਹਿੰਦੇ ਆ ਵੀ ਭਾਈ ਰੌਸ਼ਨ ਸਿੰਘ ਦੇ ਬਾਰੇ ਬਹਾਦਰ ਸ਼ਾਹ ਕਹਿੰਦਾ ਵੀ ਮਹਾਰਾਜ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਰਹਿਣ ਦਿਓ, ਵੀ ਨੁਕਸਾਨ ਹੋ ਜਾਏਗਾ, ਵੀ ਜੇ ਤੁਸੀਂ ਆਗਿਆ ਦਿਓ ਤੇ ਮੈਂ ਸਿੱਖ ਦਾ ਸਰੀਰ ਚੁਕਵਾ ਕੇ ਲੈ ਆਉਂ ਜੇ ਬਚ ਗਿਆ ਹੋਏ ਤਾਂ। ਕਾਜੀ ਵੀ ਕਹਿੰਦਾ ਵੀ ਜੇ ਥੋੜ੍ਹਾ ਬਹੁਤਾ ਬਚ ਗਿਆ ਹੋਏਗਾ ਤੁਹਾਨੂੰ ਨਿਸ਼ਾਨੀ ਵਿਖਾ ਦਿਆਂ। ਮਹਾਰਾਜ ਜੀ ਕਹਿੰਦੇ ਵੀ ਕਾਹਲੀ ਨਾ ਕਰੋ, ਸ਼ਾਂਤ ਰਹੋ। ਇੰਨੇ ਚਿਰ ਨੂੰ ਜੇ ਬਹਾਦਰ ਸ਼ਾਹ ਦੇ ਸ਼ਬਦ ਮੂੰਹ ਵਿੱਚ ਹੀ ਸੀ ਵੀ ਮਹਾਰਾਜ ਵੀ ਇੱਕ ਵਾਰੀ ਵੇਖ ਤੇ ਆਈਏ, ਇੰਨੇ ਚਿਰ ਨੂੰ ਭਾਈ ਰੌਸ਼ਨ ਸਿੰਘ ਕਮਰ ਕੱਸਾ ਜਿਹੜਾ ਸੀ ਨਾ, ਕਮਰ ਕੱਸਾ ਉਤਾਰ ਕੇ ਸ਼ੇਰ ਦੀਆਂ ਚਾਰੇ ਲੱਤਾਂ ਬੰਨ੍ਹ ਕੇ ਅਤੇ ਸਲੋਤਰ ਦੇ ਵਿੱਚ ਟੰਗੀ ਲਿਆਉਂਦਾ ਹੈ ਮੋਢੇ 'ਤੇ। ਜਦੋਂ ਮੋਢੇ 'ਤੇ ਟੰਗੀ ਲਿਆ ਰਿਹਾ, ਕਹਿੰਦੇ ਵੀ ਬਹਾਦਰ ਸ਼ਾਹ ਪੌੜੀ ਰਾਹੀਂ ਨਹੀਂ ਉਤਰਿਆ, ਛਾਲ ਮਾਰ ਕੇ ਹਾਥੀ ਤੋਂ ਸਿੱਧਾ ਭਾਈ ਰੌਸ਼ਨ ਸਿੰਘ ਵਾਲੇ ਪਾਸੇ ਗਿਆ ਅਤੇ ਜਾ ਕੇ ਉਹਦੇ ਪੈਰਾਂ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾ ਲਏ। ਕਹਿੰਦਾ ਵੀ ਧੰਨ ਸਿੱਖੀ, ਏਡਾ ਵਿਸ਼ਵਾਸ ਗੁਰੂ 'ਤੇ। ਉਹਨੇ ਉਸ ਵੇਲੇ ਹਿੰਦੁਸਤਾਨ ਦਾ ਸਭ ਤੋਂ ਕੀਮਤੀ ਕੈਂਠਾ ਸੀ ਉਹਦੇ ਗਲ ਵਿੱਚ, ਉਹਨੇ ਕੈਂਠਾ ਲਾ ਕੇ ਗਲ ਵਿੱਚੋਂ ਅਤੇ ਉਸੇ ਵੇਲੇ ਭਾਈ ਰੌਸ਼ਨ ਸਿੰਘ ਦੇ ਹੱਥ 'ਤੇ ਧਰਨ ਦੀ ਕੋਸ਼ਿਸ਼ ਕੀਤੀ। ਭਾਈ ਰੌਸ਼ਨ ਸਿੰਘ ਨੇ ਇੱਕੋ ਗੱਲ ਆਖੀ, ਕਹਿੰਦੇ ਵੀ ਬਹਾਦਰ ਸ਼ਾਹ ਮੈਂ ਨਹੀਂ ਲੈਣਾ ਹੈ। ਉਹ ਕਹਿੰਦਾ ਰੌਸ਼ਨ ਸਿੰਘ ਤੈਨੂੰ ਪਤਾ ਵੀ ਇਹ ਤੈਨੂੰ ਮੈਂ ਮੰਗਣ 'ਤੇ ਨਹੀਂ ਦੇ ਰਿਹਾ, ਤੈਨੂੰ ਮੈਂ ਤੋਹਫ਼ਾ ਦੇ ਰਿਹਾ, ਇਹ ਤੈਨੂੰ ਪਤਾ ਹੋਣਾ ਚਾਹੀਦਾ ਹਿੰਦੁਸਤਾਨ ਦਾ ਸਭ ਤੋਂ ਬੇਸ਼ਕੀਮਤੀ ਕੈਂਠਾ ਹੈ, ਇਹਦੇ ਬਰਾਬਰ ਅਤੇ ਕੀਮਤ ਵਾਲਾ ਹੋਰ ਕੋਈ ਕੈਂਠਾ ਨਹੀਂ। ਅਤੇ ਉਸ ਵੇਲੇ ਭਾਈ ਰੌਸ਼ਨ ਸਿੰਘ ਨੇ ਕਿਹਾ ਵੀ ਵੇਖ ਬਹਾਦਰ ਸ਼ਾਹ, ਮੈਨੂੰ ਲੋੜ ਹੋਏਗੀ, ਮੇਰਾ ਗੁਰੂ ਸਾਹਮਣੇ ਬੈਠਾ, ਮੈਂ ਇਹਦੇ ਤੋਂ ਮੰਗ ਲਵਾਂਗਾ, ਪਰ ਤੇਰੇ ਵੱਲੋਂ ਦਿੱਤਾ ਕਿਸੇ ਹੋਰ ਬੰਦੇ ਵੱਲੋਂ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਦੇ ਤੋਹਫ਼ਾ ਵੀ ਮੈਨੂੰ ਪ੍ਰਵਾਨ ਨਹੀਂ। ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਤੇਰੇ ਵੱਲੋਂ ਦਿੱਤੀ ਗਈ ਬੇਸ਼ਕੀਮਤੀ ਚੀਜ਼ ਭਾਵੇਂ ਤੋਹਫ਼ੇ ਵਿੱਚ ਹੈ, ਉਹ ਵੀ ਪ੍ਰਵਾਨ ਨਹੀਂ, ਜਿਹਨੂੰ ਮੈਨੂੰ ਲੋੜ ਹੋਏਗੀ ਮੈਂ ਗੁਰੂ ਗੋਬਿੰਦ ਸਿੰਘ ਤੋਂ ਮੰਗ ਲਵਾਂਗਾ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਤੋਂ ਪਰਾਂ ਕਿਸੇ ਹੋਰ ਵੱਲੋਂ ਦਿੱਤਾ ਗਿਆ ਤੋਹਫ਼ਾ ਵੀ ਪ੍ਰਵਾਨ ਨਹੀਂ। ਕਿੱਡੀ ਵੱਡੀ, ਮਹਾਰਾਜ ਜੀ ਨੇ ਇਹੀ ਸ਼ਬਦ ਵਰਤਿਆ ਨਾ, ਮਾਣ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਕਿੱਡਾ ਵੱਡਾ ਮਾਣ ਸੀ ਉਸ ਵੇਲੇ ਭਾਈ ਰੌਸ਼ਨ ਸਿੰਘ ਨੂੰ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਰੌਸ਼ਨ ਸਿੰਘ ਦੇ ਮੋਢੇ 'ਤੇ ਹੱਥ ਧਰ ਕੇ ਤਿੰਨ ਵਾਰੀ ਸ਼ਬਦ ਆਖੇ ਸੀ, ਨਿਹਾਲ ਨਿਹਾਲ ਨਿਹਾਲ। ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਜ਼ਿਕਰ ਕਰਦਿਆਂ ਕਹਿੰਦੇ, ਹਰ ਕੈ ਨਾਮ ਜਨ ਸੋਭਾ ਪਾਈ, ਨਾਮ ਕਰਕੇ ਜਨ ਨੂੰ ਸੋਭਾ ਹੈ, ਸਤਿਕਾਰ ਹੈ, ਮਾਣ ਹੈ। ਇੱਥੇ ਅੱਗੇ ਜ਼ਿਕਰ ਕਰਦੇ ਸਤਿਗੁਰੂ ਜੀ, ਹਰ ਕਾ ਨਾਮ ਜਨ ਕੋ ਭੋਗ ਯੋਗ। ਸਤਿਗੁਰੂ ਜੀ ਕਹਿਣ ਲੱਗੇ, ਨਾਮ ਹੀ ਸਿੱਖ ਵਾਸਤੇ ਦੁਨਿਆਵੀ ਪਦਾਰਥਾਂ ਦੇ ਭੋਗ ਪੂਰਤੀ ਹੈ, ਅਤੇ ਨਾਮ ਹੀ ਯੋਗ ਹੈ। ਉਹ ਜੀਵਨ ਦੇ ਵਿੱਚ ਭੋਗਾਂ ਵਿੱਚ ਰਹਿ ਕੇ ਯੋਗ ਕਮਾਉਂਦਾ ਹੈ, ਅਤੇ ਯੋਗ ਵਿੱਚ ਰਹਿ ਕੇ ਵੀ ਉਹ ਭੋਗ ਮਾਣਦਾ ਹੈ, ਭਾਵ ਕਿ ਦੁਨੀਆਂ ਦੀਆਂ ਬੇਸ਼ਕੀਮਤੀ ਚੀਜ਼ਾਂ ਦਾ ਰਸ ਮਾਣਦਾ ਹੈ। ਹਰ ਨਾਮ ਜਪਤ ਕਸ਼ ਨਾਹੇ ਬਿਓ, ਕੋਈ ਵੀ ਕਿਸੇ ਪ੍ਰਕਾਰ ਦਾ ਵੀ ਦੁੱਖ ਤਕਲੀਫ ਰੋਕ ਨਹੀਂ ਹੈ। ਜਨ ਰਾਤਾ ਹਰ ਨਾਮ ਕੀ ਸੇਵਾ, ਜਿਹੜਾ ਕੋਈ ਜਨ ਗੁਰਮੁਖ ਰੱਤਾ ਹੋਇਆ ਨਾਮ ਦੀ ਸੇਵਾ, ਨਾਮ ਵਿੱਚ ਬੰਦਗੀ ਵਿੱਚ ਸੇਵਾ ਵਿੱਚ ਨਾਮ ਜਪਣ ਦੇ ਅਭਿਆਸ ਵਿੱਚ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਨਾਨਕ ਪੂਜੈ ਹਰ ਹਰ ਦੇਵਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜਾ ਅਕਾਲ ਪੁਰਖ ਹਰ ਨਿਰੰਕਾਰ ਰੂਪੀ ਦੇਵਾ ਨੂੰ ਦੇਵ ਨੂੰ ਪੂਜਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਮੈਂ ਵੀ ਉਹਨਾਂ ਗੁਰਮੁਖਾਂ ਦੇ ਉਹਨਾਂ ਅਭਿਆਸੀ ਗੁਰਮੁਖਾਂ ਨੂੰ ਪੂਜਣ ਦੀ ਸਮਰੱਥਾ ਰੱਖਦਾ, ਭਾਵ ਕਿ ਉਹ ਪੂਜਣ ਯੋਗ ਹੋ ਗਏ ਸੰਸਾਰ ਵਿੱਚ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਨਮਸਕਾਰ ਹੈ, ਉਹਨਾਂ ਦੀ ਪੂਜਾ ਹੈ, ਉਹਨਾਂ ਦੀ ਸੇਵਾ ਹੈ ਦੁਨੀਆਂ ਵਿੱਚ, ਜਿਨ੍ਹਾਂ ਨੂੰ ਅਕਾਲ ਪੁਰਖ ਦਾ ਨਾਮ ਚੇਤੇ ਆ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਇੰਨੀ ਹਾਜ਼ਰੀ ਪ੍ਰਵਾਨ ਕਰਨੀ ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਨ ਰਾਤਾ ਹਰ ਨਾਮ ਕੀ ਸੇਵਾ,
ਨਾਨਕ ਪੂਜੈ ਹਰਿ ਹਰਿ ਦੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੇ, ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਹੋ। ਸਤਿਗੁਰ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਜਾਣੇ ਜਾਣੇ ਬਿੰਤ ਕਰਦਿਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਆਓ, ਅਗਲਾ ਜੋ ਸਮਾਂ ਹੈ, ਹੈਡ ਗ੍ਰੰਥੀ ਸਾਹਿਬ ਸਾਨੂੰ ਦੱਸਣਗੇ ਜੋ ਸਾਡੇ ਕੋਲ ਵਿਸ਼ੇਸ਼ ਕਵੀ ਸ਼੍ਰੀ ਜੱਥਾ ਭਾਈ ਗੁਰਜੀਤ ਸਿੰਘ ਜੀ ਪੱਠਲ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਵਾਸਤੇ ਆਏ ਹਨ। ਸੋ ਦਾਸਰੇ ਦਿਨ ਸੇਵਾ ਪ੍ਰਵਾਨ ਕਰਨ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ, ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗਲੈਨਵੁੱਡ ਵਿਖੇ, ਜੋ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਬੜੇ ਪ੍ਰੇਮ ਸਹਿਤ ਭਾਈ ਸਾਹਿਬ ਜੀ ਹੁਣਾਂ ਨੇ ਗੁਰਬਾਣੀ ਕੀਰਤਨ ਰਾਹੀਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੁਣ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਭਾਈ ਗੁਰਜੀਤ ਸਿੰਘ ਜੀ ਪੱਠਲ, ਤਿਨ੍ਹਾਂ ਦਾ ਕਵੀਸ਼ਰੀ ਜਥਾ ਆਪ ਸਮੂਹ ਸੰਗਤਾਂ ਦੇ ਸਨਮੁੱਖ 8 ਵਜੇ ਤੱਕ ਹਾਜ਼ਰੀ ਭਰਨਗੇ। ਆਪ ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅਸਥਾਨਾਂ 'ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ ਜੀ। ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਪੱਠਲ ਕਵੀਸ਼ਰੀ ਜਥੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ

ਗੁਰਬਾਣੀ ਕਹਾ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ।

0: ਸਿੱਧੇ ਵੇਖ ਚਲੇ ਗਏ ਬੇਕੁੰਠ ਧਾਮ ਨੂੰ।
1: ਜਪਦੇ ਜੋ ਨਾਮ ਗੁੱਡੀ ਉਹਨਾਂ ਦੀ ਚੜੀ, ਭਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ, ਭਾਗਾਂ ਨਾਲ

0: ਜਨਕ ਕੜੀ ਦਾ ਨਾਮ ਗਹਿਣ ਪਾਗਦੇ ਪਾਬੀ ਲੈ ਗਾ ਸਭੇ ਨਰ ਕੋ ਛਡਾ ਕੇ ਦੇ ਪਾਬੀ ਲੈ ਗਾ ਸਭੇ ਨਰ ਕੋ ਛਡਾ ਕੇ ਦੇ
1: ਨਾਮ ਦੀ ਹੈ ਪੈਂਦੀ ਅੱਗੇ ਕੀਮਤ ਬੜੀ ਭਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ ਭਾਗਾਂ ਨਾਲ ਲੱਭੇ ਸਤ

0: ਭੰਡਾਰ ਤੇਰੇ ਕਿਸੇ ਕਾਮਨਾ, ਮਾਇਆ ਦੇ ਭੰਡਾਰ ਤੇਰੇ ਕਿਸੇ ਕਾਮਨਾ।
1: ਇਹਨਾਂ ਨੀ ਛਡਾਉਣਾ ਜਿੰਦ ਜਦੋਂ ਗਈ ਫੜੀ, ਭਾਗਾਂ ਨਾਲ ਲੱਭੇ ਸਤ ਸੰਗ ਦੀ ਕੜੀ, ਭਾਗਾਂ ਨਾਲ ਲੱਭੇ ਸਤ

0: ਪੰਜਵੇਂ ਕਬੀਰ ਖੱਡੀ ਵਡਿਆਈਆ
1: ਬ੍ਰਾਹਮਣ ਪਜਾਰੀਆਂ ਦੀ ਤੋੜਤੀ ਤੜੀ ਭਾਗਾਂ ਨਾਲ ਲੱਭੇ ਸਤਸੰਗ ਦੀ ਕੜੀ ਭਾਗਾਂ ਨਾਲ ਲੱਭੇ

0: ਭਾਗਾ ਨਾਲ ਲੱਭੇ ਸਤ ਸੰਗ ਦੀ ਕੜੀ
1: ਮਾੜੇ ਪਾਸੇ ਜਾਵੇ ਮਨ ਮੋੜ ਮੋੜ ਕੇ ਪਾਣੀ ਜਿਵੇਂ ਜਾਂਦਾ ਹੈ ਨੀਵੇਂ ਥਾਂ ਰੋੜ ਕੇ ਮਾੜੇ ਪਾਸੇ ਜਾਵੇ ਮਨ ਮੋੜ ਮੋੜ ਕੇ।

0: ਭਗ ਨਾਲ ਲੱਭੇ ਸਤ ਸੰਗ ਦੀ ਕੜੀ, ਭਗ ਨਾਲ ਲੱਭੇ ਸਤ ਸੰਗ ਦੀ ਕੜੀ।
1: ਹਰ ਸੰਗਤ ਪਾਵੈ ਪਾਗਹੀਣ ਭਰਮ ਚੋਟਾਂ ਖਾਵੈ, ਬਿਨ ਪਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ ਸਤਸੰਗਤ ਦੇ ਰੂਪ ਵਿੱਚ। ਗੁਰੂ ਭਰੀ ਸਤਸੰਗਤ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹਾਂ। ਸਾਡੇ ਤੋਂ ਪਹਿਲਾਂ ਰਾਗੀ ਜਨ ਆਪ ਸਿੱਖ ਸੰਗਤਾਂ ਦੀ ਪਾਵਨ ਬਾਣੀ ਦੇ ਰਾਹੀਂ ਕੀਰਤਨ ਦੀ ਸੇਵਾ ਕਰਕੇ ਗਏ ਨੇ, ਧੰਨਵਾਦੀ ਹਾਂ। ਦੀਨ ਦੁਨੀਆ ਦੇ ਮਾਲਕ, ਸਾਰੇ ਵਿਸ਼ਵ ਨੂੰ, ਸਾਰੀ ਮਾਨਵਤਾ ਨੂੰ ਉਪਦੇਸ਼ ਬਖਸ਼ਣ ਵਾਲੇ ਗੁਰੂ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਬਾਰਕ ਚਰਨਾਂ ਵਿੱਚ ਜੁੜੇ ਹਾਂ। ਆਓ ਪਿਆਰ ਬਖਸ਼ੋ, ਸਤਿਗੁਰ ਦੀ ਵਡਿਆਈ ਦੀ ਸਾਂਝ ਪਾਵਾਂ, ਇਤਿਹਾਸਕ ਪੰਨਿਆਂ ਦੀ ਸਾਂਝ ਪਾਵਾਂ। ਉਸ ਤੋਂ ਪਹਿਲਾਂ ਸਤਿਗੁਰ ਦੀ ਬਖਸ਼ੀ ਹੋਈ ਫਤਿਹ ਦੀ ਦਾਤ ਸਾਰੀ ਸਿੱਖ ਸੰਗਤ, ਜਿੱਥੇ ਜਿੱਥੇ ਆਵਾਜ਼ ਪਹੁੰਚਦੀ ਹੈ, ਜਿੱਥੇ ਕੋਈ ਸੇਵਾ ਕਰ ਰਿਹਾ, ਮੁਬਾਰਕ ਹੈ, ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਿੱਖ ਸੰਗਤਾਂ ਨੂੰ ਬੇਨਤੀ ਵੀ ਹੈ ਵੀ ਜਿਹੜੀਆਂ ਸਿੱਖ ਸੰਗਤਾਂ ਇੱਧਰ ਉੱਧਰ ਬੈਠੇ ਹੋ, ਆਓ ਆਣ ਕੇ ਦਰਬਾਰ ਵਿੱਚ ਕੁਝ ਸਮਾਂ ਹਾਜ਼ਰੀ ਭਰ ਲਈਏ। ਆਪ ਸਿੱਖ ਸੰਗਤਾਂ ਦੀ ਅੱਜ ਦਾਸਾਂ ਦੇ ਜੱਥੇ ਨੇ ਪਹਿਲੇ ਦੀਵਾਨ ਦੀ ਜਿਹੜੀ ਸ਼ੁਰੂਆਤ ਕਰਨੀ ਹੈ, ਆਉਣ ਵਾਲੇ ਐਤਵਾਰ ਤੱਕ 31 ਤਰੀਕ ਤੱਕ ਆਪ ਸਿੱਖ ਸੰਗਤਾਂ ਦੇ ਸੇਵਾਵਾਂ ਵਿੱਚ ਹਾਜ਼ਰ ਰਹਿਣਾ ਹੈ। ਸਤਿਗੁਰੂ ਬਖਸ਼ਿਸ਼ ਕਰਨ, ਆਓ ਪਿਆਰ ਬਖਸ਼ੋ ਕਹਿ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰਦੁਆਰੇ ਕਿਉਂ ਆਉਂਦੇ ਹੈ, ਗੁਰੂ ਦੇ ਦਰਬਾਰ ਵਿੱਚ ਕਿਉਂ ਆਉਣਾ ਹੈ, ਅਤੇ ਸਿੱਖ ਦਾ, ਇਸ ਮਨੁੱਖ ਦਾ ਕੀ ਕਰਮ ਅਤੇ ਕੀ ਫਰਜ਼ ਹੈ। ਸਤਿਗੁਰੂ ਜੀ ਕਹਿੰਦੇ ਗੁਰਦੁਆਰੇ ਹੋਏ ਸੋਝੀ ਪਾਈ ਸੀ, ਇੱਥੋਂ ਸੂਝ ਮਿਲਦੀ ਹੈ। ਆਪਾਂ ਸਾਰਾ ਦਿਨ ਕਿਰਤ ਕਰਦੇ ਹਾਂ, ਜਦੋਂ ਸਤਿਗੁਰ ਦੇ ਦਰਬਾਰ ਵਿੱਚ ਆਪਾਂ ਪਹੁੰਚਦੇ ਹਾਂ, ਫਿਰ ਸਾਡਾ ਤਨ ਵੀ ਨਿਹਾਲ ਹੁੰਦਾ ਹੈ, ਮਨ ਵੀ ਨਿਹਾਲ ਹੁੰਦਾ, ਅਤੇ ਧਨ ਵੀ ਸਫਲਾ ਹੁੰਦਾ ਹੈ। ਇਹ ਸਤਿਗੁਰ ਨੇ ਸਾਨੂੰ ਮਾਣ ਮਰਿਆਦਾ ਦਿੱਤੀ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਗੁਰੂ ਦਾ ਹੁਕਮ ਮੰਨਣਾ ਹੈ, ਅਤੇ ਗੁਰੂ ਭਰੀ ਸਤਸੰਗ ਸੰਸਾਰ ਦੇ ਅੰਦਰ ਬੰਦਾ ਜਿਹੋ ਜਿਹੇ ਬੋਲ ਸੁਣੀ ਜਾਂਦਾ ਰੋਜ਼ਾਨਾ ਰੂਟੀਨ ਅੰਦਰ, ਉਹੋ ਜਿਹਾ ਉਹਦਾ ਤਨ ਅਤੇ ਮਨ ਹੋ ਜਾਂਦਾ ਹੈ। ਜੇ ਤਾਂ ਮਾੜੀ ਸੰਗਤ ਵਿੱਚ ਬੈਠਾ ਰਹੇ, ਸੰਸਾਰ ਦੇ ਲੱਚਰ ਪੁਣੇ ਨੂੰ ਸੁਣੀ ਜਾਵੇ, ਤਾਂ ਮਨ ਕੋਝਾ ਹੋ ਜਾਂਦਾ ਹੈ, ਅਤੇ ਮਨ ਕੋਝਾ ਹੋ ਕੇ ਫਿਰ ਪਾਪੀ ਹੋ ਜਾਂਦਾ, ਫਿਰ ਕੁਕਰਮੀ ਹੋ ਜਾਂਦਾ। ਗੁਰੂ ਨੇ ਜ਼ਿੰਦਗੀ ਦੇ ਅੰਦਰ ਇਸ ਤਨ ਨੂੰ ਸ਼ਿੰਗਾਰਨਾ ਹੈ, ਮਨ ਨੂੰ, ਅੰਤਰ ਆਤਮਾ ਨੂੰ ਸ਼ਿਕਾਰਨਾ ਹੈ। ਸਤਿਗੁਰੂ ਜੀ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇਂ ਕੇ ਰੰਗ। ਉਸ ਨਿਰੰਕਾਰ ਦਾ ਸਿਮਰਨ ਕਰਨਾ ਸਾਡੇ ਜੀਵਨ ਦਾ ਮਨੋਰਥ ਹੈ। ਇੱਕ ਪ੍ਰਮਾਣ ਨਹੀਂ ਦਿੱਤਾ ਸਤਿਗੁਰ ਨੇ, ਸਤਿਗੁਰ ਨੇ ਉਸ ਰੱਬ ਦੀ ਵਡਿਆਈ ਕਰਨ ਦੇ ਅਨੇਕਾਂ ਪ੍ਰਮਾਣ ਗੁਰੂ ਦੀ ਬਾਣੀ ਵਿੱਚ ਬਖਸ਼ਿਸ਼ ਕੀਤੇ ਨੇ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਸਤਿਗੁਰੂ ਜੀ ਇੱਕ ਸਵਾਲ ਪੈਦਾ ਕਰਦੇ ਹੈ ਵੀ ਰੱਬ ਦਾ ਘਰ ਕਿਵੇਂ ਵੇਖਿਆ ਜਾਏ, ਰੱਬ ਦੀਆਂ ਬਰਕਤਾਂ ਕਿਵੇਂ ਮਿਲਣ। ਸਤਿਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਤਾਂ ਹੋਣਾ ਜੇ ਤੂੰ ਆਹ ਕਰਮ ਕਰੇਗਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰੱਬ ਦੀ ਵਡਿਆਈ ਕਰਿਆ ਕਰ, ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ। ਅੰਤਰ ਆਤਮਾ ਰੱਬ ਵਰਗਾ ਆਪਾਂ ਰੂਪ ਬਣਾਉਣਾ ਹੈ। ਸਤਿਗੁਰ ਦੀ ਪਾਵਨ ਬਾਣੀ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਬੰਦਾ ਰੱਬ ਵਰਗਾ ਚਾਹੀਦਾ। ਆਓ ਸਤਿਗੁਰੂ ਕਿਰਪਾ ਕਰਨ, ਆਪਾਂ ਦੇਵਤੇ ਬਣਨ ਵਾਸਤੇ ਆਏ ਹੈ, ਸਤਿਗੁਰ ਦੇ ਦਰਬਾਰ ਵਿੱਚ ਬੈਠੇ ਹੈ। ਆਪ ਜੀ ਦੇ ਸਨਮੁੱਖ ਇੱਕ ਪ੍ਰਸੰਗ ਦੀ ਆਰੰਭਤਾ ਕਰਨੀ ਹੈ। ਭਾਵੇਂ ਬਹੁਤ ਵੱਡਾ ਸਾਡਾ ਸਾਹਿਤ ਹੈ, ਇਤਿਹਾਸ ਹੈ, ਗੁਰੂ ਭਰੀ ਸਤਸੰਗਤ ਵਿਦਵਾਨ ਪੁਰਸ਼ ਬੈਠੇ ਨੇ, ਰੋਜ਼ਾਨਾ ਦੀ ਰੂਟੀਨ ਵਿੱਚ ਹਾਜ਼ਰੀ ਭਰਨ ਵਾਲੇ ਗੁਰੂ ਕੇ ਸਰੋਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਤੋਂ ਪਹਿਲਾਂ ਨਾ ਗੁਰਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ, ਫਿਰ ਗੁਰਬਾਣੀ ਨੂੰ ਆਪਣੇ ਸਰੀਰ ਉੱਤੇ ਜੀਵ ਕੇ ਤਨ ਉੱਤੇ ਹੰਢਾ ਕੇ ਸੰਸਾਰ ਦੇ ਸਨਮੁੱਖ ਵਿਖਾਇਆ, ਉਹ ਇਤਿਹਾਸ ਬਣਦਾ। ਗੁਰ ਇਤਿਹਾਸ ਕਿਹਾ ਜਾਂਦਾ, ਸਿੱਖ ਯੋਧਿਆਂ ਦਾ ਇਤਿਹਾਸ ਬਣਦਾ, ਅੱਜ ਤੱਕ ਦਾ ਇਤਿਹਾਸ। ਸਿੱਖਾ ਮਾਣ ਕਰੀ, ਬਹੁਤ ਵੱਡਾ ਤੇਰਾ ਸਾਹਿਤ ਹੈ। ਆਓ ਮੈਂ ਆਪ ਸਿੱਖ ਸੰਗਤਾਂ ਨਾਲ ਸਾਂਝ ਪਾਵਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਜੀਵਨ ਜਿਹੜਾ ਸੀ, ਉਹ ਅਨੇਕਾਂ ਤੀਰਥ ਯਾਤਰਾਵਾਂ 'ਤੇ ਜਾਂਦੇ ਨੇ। ਹਰ ਸਾਲ ਉਹ ਗੰਗਾ 'ਤੇ ਇਸ਼ਨਾਨ ਕਰਦੇ, ਮਨ ਵਿੱਚ ਬੜੀ ਪ੍ਰਬਲਤਾ ਹੈ ਪੁੰਨ ਦਾਨ ਕਰਨਾ। ਉਹਨਾਂ ਦੇ ਤਲ ਉੱਤੇ ਕੋਈ ਮਨੁੱਖ ਆ ਜਾਏ ਉਹਨੂੰ ਖਾਲੀ ਨਾ ਮੋੜਨਾ, ਇਹੋ ਜਿਹੀ ਬਿਰਤੀ ਸੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਪਰ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਜੇ ਗੁਰੂ ਨਹੀਂ ਸੀ ਬਣੇ ਅਤੇ ਇੱਕ ਵੀ ਵਾਰ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਗਏ, ਵਾਪਸ ਮੁੜਦਿਆਂ ਇੱਕ ਬ੍ਰਹਮਚਾਰੀ ਪੰਡਿਤ ਨਾਲ ਮਿਲਾਪ ਹੋਇਆ, ਇਤਿਹਾਸ ਦੀ ਵਾਰਤਾ ਦੱਸਦੀ ਹੈ। ਉਸ ਬ੍ਰਹਮਚਾਰੀ ਪੰਡਿਤ ਦੀ ਸੇਵਾ ਕਰਦੇ ਪਏ ਨੇ ਬਾਬਾ ਅਮਰਦਾਸ ਰੋਜ਼ਾਨਾ ਰੂਟੀਨ ਅੰਦਰ, ਅਤੇ ਇੱਕ ਬੇਨਤੀ ਕਰਕੇ ਆਖਿਆ, ਬ੍ਰਹਮਚਾਰੀ ਜੀ ਉਹ ਚਲੋ ਸਾਡੇ ਗ੍ਰਹਿ ਵਿਖੇ ਚੱਲਣਾ ਕਰੋ। ਬਾਸਰ ਕੇ ਗੇਲ ਪਿੰਡ ਆ ਗਏ, ਰੋਜ਼ਾਨਾ ਦੀ ਤਰ੍ਹਾਂ ਪ੍ਰਸ਼ਾਦਾ ਪਰੋਸ ਕੇ ਅੱਗੇ ਰੱਖਿਆ। ਹੁਣ ਇੱਕ ਸਵਾਲ ਪੈਦਾ ਹੋ ਗਿਆ ਬ੍ਰਹਮਚਾਰੀ ਪੰਡਿਤ ਦੇ ਮਨ ਵਿੱਚ, ਉਹਨੇ ਕਿਹਾ ਇਸ ਮਨੁੱਖ ਦੇ ਬੜੇ ਚੰਗੇ ਕਰਮ ਨੇ, ਇਹਦੀ ਮਿੱਠੀ ਬੋਲੀ ਹੈ, ਚੰਗਾ ਸੁਭਾਅ ਹੈ, ਇਹਦਾ ਕੋਈ ਨਾ ਕੋਈ ਉਸਤਾਦ ਤਾਂ ਜ਼ਰੂਰ ਹੋਵੇਗਾ, ਕੋਈ ਨਾ ਕੋਈ ਗੁਰੂ ਇਹਦਾ ਜ਼ਰੂਰ ਹੋਵੇਗਾ, ਜਿਹੜੀਆਂ ਗੱਲਾਂ ਸਿੱਖੀਆਂ ਕੁਝ ਇਸਨੇ। ਅੱਜ ਪੁੱਛ ਹੀ ਲਵਾਂ, ਬਾਬੇ ਅਮਰਦਾਸ ਨੇ ਰੋਜ਼ਾਨਾ ਦੀ ਤਰ੍ਹਾਂ ਪ੍ਰਸ਼ਾਦਾ ਪਰੋਸਿਆ, ਰੱਖਿਆ ਥਾਲਾ ਟਿਕਾ ਕੇ, ਅਤੇ ਉਸ ਬ੍ਰਹਮਚਾਰੀ ਪੰਡਿਤ ਨੇ ਆਖਿਆ, ਭਲੇ ਪੁਰਸ਼ਾ, ਇੱਕ ਸਵਾਲ ਬੜਾ ਬੇਚੈਨ ਕਰਦਾ ਹੈ ਰੋਜ਼ਾਨਾ ਹੀ, ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਹੈ। ਉਹ ਸਵਾਲ ਇਹ ਹੈ ਵੀ ਤੁਹਾਡਾ ਗੁਰੂ ਕੌਣ ਹੈ? ਗੁਰੂ ਪਿਆਰੀ ਸਾਧ ਸੰਗਤ, ਜਿਵੇਂ ਉਹ ਬ੍ਰਹਮਚਾਰੀ ਪੰਡਿਤ ਸਵਾਲ ਪੁੱਛਦੇ ਨੇ, ਉਹਨਾਂ ਲੈਣਾ ਨੂੰ ਕਾਵ ਰਚਨਾ ਅੰਦਰ ਕਵੀ ਨੇ ਕਲਮਬੰਦ ਐਂ ਕੀਤਾ।
0: ਪੁੱਛੇ ਬ੍ਰਹਮਚਾਰੀ ਬੜੇ ਹੀ ਪਿਆਰ ਨਾ, ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ, ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ।
2: ਇੱਕ ਗੱਲ ਤੁਹਾਨੂੰ ਪੁੱਛਣੀ ਹੈ ਖਾਸ ਜੀ, ਕੌਣ ਤੁਹਾਡਾ ਗੁਰੂ?

0: ਸੱਚੇ ਗੁਰੂ ਬਿਨਾਂ ਕੰਮ ਕਿੱਥੇ ਰਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ।
1: ਮਟਾਉਂਦਾ ਮਨ ਵਾਲੇ ਭਰਮਾ, ਗੁਰੂ ਬਿਨਾਂ ਜਾਗਦੇ ਨਾ ਸੁੱਤੇ ਕਰਮ, ਗੁਰੂ ਬਿਨਾਂ ਜਾਗਦੇ ਨਾ ਸੁੱਤੇ ਕਰਮ।
0: ਚੰਗੇ ਗੁਰੂ ਉੱਤੇ ਹੁੰਦੇ ਚੰਗੀ ਆਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ।

0: ਜੋਗਦੀ ਬਗੈਰ ਮੇਲਦੀ ਨਾ ਮੁਕਦੀ।
1: ਗੁਰੂ ਬਿਨਾਂ ਦੁੱਖਾਂ ਦਾ ਨਾ ਹੋਵੇ ਨਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ।

0: ਸੱਜੇ ਗੁਰੂ ਬਿਨਾ ਜ਼ਿੰਦਗੀ ਖਵਾਰ ਹੈ, ਸੱਜੇ ਗੁਰੂ ਬਿਨਾ ਜ਼ਿੰਦਗੀ ਖਵਾਰ ਹੈ।
1: ਜਿਵੇਂ ਦਿੰਦਾ ਜੋਰੀ ਹੀਰੇ ਨੂੰ ਤਰਾਸ ਜੀ, ਕੌਣ ਤੁਹਾਡਾ ਗੁਰੂ।

0: ਠੀਕ ਜਾਣ ਕੇ ਹਦਲ ਬੀਰ ਗਿਲਦਾ ਚੰਗੇ ਭਾਗਾਂ ਨਾਲ ਚੰਗਾ ਗੁਰੂ ਮਿਲਦਾ ਚੰਗੇ ਭਾਗਾਂ ਨਾਲ ਚੰਗਾ ਗੁਰੂ ਮਿਲਦਾ
1: ਜਿਉਂ ਜਿਉਂ ਪੁੱਛਾ ਤੁਹਾਨੂੰ ਹੁੰਦੇ ਜਾਓ ਨਿਰਾਸ ਜੀ ਕੌਣ ਤੁਹਾਡਾ
0: ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ
2: ਪਿਆਰੀ ਸਤ ਸੰਗਤ ਸਤਿਗੁਰ ਦੀ ਪਾਵਨ ਬਾਣੀ ਦੇ ਬਚਨ ਆਪਾਂ ਰੋਜ਼ਾਨਾ ਹੀ ਸੁਣਦੇ ਹਾਂ ਆਸਾ ਜੀ ਦੀ ਵਾਰ ਅੰਦਰ ਸਤਿਗੁਰ ਜੀ ਕਹਿੰਦੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾਂ ਗਤੀ ਨਹੀਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਅਤੇ ਜੋ ਸਾਡੇ ਗੁਰੂ ਨੇ ਉਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਦੇ ਸਿੱਧ ਲੋਕਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਸਵਾਲ ਕਰਕੇ ਆਖਿਆ ਸੀ ਕਮਨ ਗੁਰੂ ਜਿਸ ਕਾ ਤੂੰ ਚੇਲਾ ਅਤੇ ਸਤਿਗੁਰ ਜੀ ਜਿਹੜੀ ਸਿੱਧ ਗੋਸ਼ਟ ਬਾਣੀ ਉਹਦੇ ਸਵਾਲ ਨੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਧਾਂ ਨੂੰ ਉੱਤਰ ਵੀ ਦਿੱਤੇ ਨੇ ਸਤਿਗੁਰ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਇਹ ਸੁਰਤੀ ਨੇ ਚੇਲਾ ਬਣਨਾ ਹੈ ਅਤੇ ਸ਼ਬਦ ਸਾਡਾ ਗੁਰੂ ਹੈ ਜਦੋਂ ਮਨੁੱਖ ਦਾ ਜਨਮ ਹੋ ਜਾਂਦਾ ਉਦੋਂ ਤੋਂ ਹੀ ਗੁਰੂ ਸ਼ਬਦ ਹੈ ਕਿਉਂਕਿ ਸ਼ਬਦ ਹੀ ਮਨੁੱਖ ਦੀ ਅਗਵਾਈ ਕਰਦਾ ਚਾਹੇ ਉਹਨੂੰ ਲਿਖ ਕੇ ਦੇ ਦਿੱਤਾ ਜਾਏ ਚਾਹੇ ਬੋਲ ਕੇ ਦੱਸ ਦਿੱਤਾ ਜਾਏ ਇਹ ਸ਼ਬਦ ਹੀ ਮਨੁੱਖ ਦੀ ਅਗਵਾਈ ਕਰਦਾ ਅਤੇ ਸ਼ਬਦ ਦਾ ਹੀ ਸਾਰਾ ਇਹ ਪਸਾਰਾ ਹੈ ਸੰਸਾਰ ਦੇ ਅੰਦਰ ਗੁਰੂ ਪਿਆਰੀ ਸਤ ਸੰਗਤ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸ਼ਬਦ ਦਾ ਪ੍ਰਚਾਰ ਕਰਨ ਵਾਸਤੇ ਇਸ ਨਿਰੰਕਾਰ ਦੇ ਉਸ ਦ੍ਰਿਸ਼ਟੀ ਬਾਰੇ ਉਸ ਰੱਬ ਦੀ ਹੋਂਦ ਨੂੰ ਸੰਸਾਰ ਦੇ ਵਿੱਚ ਉਜਾਗਰ ਕਰਨ ਵਾਸਤੇ ਸੰਸਾਰ ਦਾ ਭਰਮਣ ਕੀਤਾ ਅਤੇ ਖਜ਼ਾਨਾ ਹੈ ਪਾਵਨ ਬਾਣੀ ਇਹ ਤੁਰਕੀ ਬਾਣੀ ਕਿਸੇ ਮਨੁੱਖ ਦੀ ਆਵਾਜ਼ ਨਹੀਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਆਓ ਮੈਂ ਆਪ ਜੀ ਦੀ ਸੁਰਤੀ ਬਿਰਤੀ ਲੈ ਚੱਲਾਂ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜੀ ਵਾਰਤਾ ਇਤਿਹਾਸ ਦੀ ਆਪ ਸੰਗਤਾਂ ਸਰਵਣ ਕਰ ਰਹੇ ਹੋ ਬਾਬੇ ਅਮਰਦਾਸ ਨੇ ਆਖਿਆ ਬ੍ਰਹਮਚਾਰੀ ਜੀ ਉਹ ਮੇਰਾ ਗੁਰੂ ਕੋਈ ਨਹੀਂ ਜਿਹੜਾ ਹੁਣ ਤੱਕ ਅਸੀਸਾਂ ਦੇ ਰਿਹਾ ਸੀ ਉਹਨੇ ਆਖਿਆ ਮੇਰਾ ਤਾਂ ਧਰਮ ਭ੍ਰਿਸ਼ਟ ਹੋ ਗਿਆ ਮੈਂ ਇੱਕ ਨਗੁਰੇ ਬੰਦੇ ਦੇ ਹੱਥੋਂ ਪ੍ਰਸ਼ਾਦ ਪਾਣੀ ਛਕ ਲਿਆ ਜਦੋਂ ਐਸਾ ਬਚਨ ਸੁਣਿਆ ਨਾ ਬਾਬੇ ਅਮਰਦਾਸ ਨੇ ਤਾਂ ਉਹਨਾਂ ਦੇ ਹਿਰਦੇ ਵਿੱਚ ਇੱਕ ਹੁਲਾਰਾ ਵੱਜਾ ਸੱਟ ਤਾਂ ਜ਼ਰੂਰ ਵੱਜੀ ਇਹ ਬੌਰਿਆ ਮਨਾ ਇੰਨੇ ਸਮੇਂ ਤੱਕ ਪੁੰਨ ਦਾਨ ਕਰਦਾ ਰਿਹਾ ਪਰ ਜ਼ਿੰਦਗੀ ਅਜ਼ਾਇਆ ਉਹ ਚਲੇ ਗਈ ਤੇਰਾ ਗੁਰੂ ਕੋਈ ਨਹੀਂ ਮਨ ਵਿੱਚ ਐਸੀ ਵਿਚਾਰ ਲੈ ਕੇ ਚਲੇ ਬੈਠੇ ਨੇ ਆਪਣੇ ਘਰ ਵਿੱਚ ਬ੍ਰਹਮਚਾਰੀ ਪੰਡਿਤ ਉਹਨਾਂ ਦੇ ਘਰ 'ਚੋਂ ਬਾਹਰ ਹੋ ਗਿਆ ਇੱਕ ਦਿਨ ਬਤੀਤ ਹੋਇਆ ਦੋ ਦਿਨ ਬਤੀਤ ਹੋਏ ਬੰਦੇ ਦੇ ਮਨ ਵਿੱਚ ਭਾਵਨਾ ਹੋਵੇ ਰੱਬ ਤੱਕ ਪਹੁੰਚਣ ਦੀ ਅਤੇ ਰੱਬ ਵੀ ਕੋਈ ਵਸੀਲਾ ਅਤੇ ਤਰੀਕਾ ਬਣਾ ਦਿਆ ਕਰਦਾ ਆਓ ਭੈਣੋ ਇਸ ਬਾਬੇ ਅਮਰਦਾਸ ਦੇ ਘਰ ਵਿੱਚ ਇੱਕ ਧੀ ਵਿਆਹੀ ਆਈ ਹੈ ਉਹਦਾ ਨਾਂ ਹੈ ਬੀਬੀ ਅਮਰੋ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਧੀ ਹੈ ਮਾਤਾ ਖੀਵੀ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਸਪੁੱਤਰੀ ਨੂੰ ਬੜੀ ਵੱਡੀ ਸਿੱਖਿਆ ਦਿੱਤੀ ਹੈ ਸਿੱਖਿਆ ਕੀ ਦਿੱਤੀ ਜਦੋਂ ਸਹੁਰੇ ਪਿੰਡ ਤੋਰਿਆ ਅਤੇ ਨਾਲ ਇੱਕ ਸਿੱਖਿਆ ਦੇ ਕੇ ਆਖਿਆ ਧੀਏ ਯਾਦ ਰੱਖੀ ਜਦੋਂ ਸਹੁਰੇ ਪਿੰਡ ਜਾਣਾ ਜਿਹੜੀ ਮਾਣ ਮਰਿਆਦਾ ਤੁਸੀਂ ਇਸ ਪੇਕੇ ਪਿੰਡ ਰਹਿ ਕੇ ਸਿੱਖੀ ਹੈ ਉਹ ਪਾਵਨ ਬਾਣੀ ਦੇ ਨਾਲ ਉਹ ਨਾਤਾ ਨਹੀਂ ਤੋੜਨਾ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਅਤੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਅਤੇ ਨਾਲ ਨਾਲ ਕੰਮ ਕਾਰ ਵੀ ਕਰਨਾ ਹੈ ਅਤੇ ਆਪਣੇ ਸੱਸ ਸਹੁਰੇ ਦਾ ਸਨਮਾਨ ਅਤੇ ਸਤਿਕਾਰ ਬਰਕਰਾਰ ਰੱਖਣਾ ਹੈ ਜਿਹੜੀ ਗੱਲ ਨੇ ਤੁਹਾਡੇ ਘਰ ਵਿੱਚ ਭਾਗ ਲਾਉਣੇ ਨੇ ਜਿਹੜੀਆਂ ਬਰਕਤਾਂ ਆਉਣੀਆਂ ਉਹ ਬਾਣੀ ਨੂੰ ਪੜ੍ਹਨ ਵਾਲੀ ਆਉਣੀਆਂ ਸਤਿਗੁਰ ਦੀ ਬਾਣੀ ਵੀ ਕਹਿੰਦੀ ਹੈ ਨਾ ਨਵ ਨਿਧੀ ਹੀ 18 ਸਿੱਧੀ ਹੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਜਿਹੜਾ ਰੱਬ ਦਾ ਸਿਮਰਨ ਕਰਦਾ ਭਗਤੀ ਕਰਦਾ ਉੱਥੇ ਬੜਾ ਵੱਡਾ ਪ੍ਰਭਾਵ ਰਹਿੰਦਾ ਉੱਥੇ ਬੜੀਆਂ ਵੱਡੀਆਂ ਬਰਕਤਾਂ ਰਹਿੰਦੀਆਂ ਅਤੇ ਜੇ ਆਪਾਂ ਗੁਰੂ ਨੂੰ ਛੱਡ ਕੇ ਪਾਸੇ ਚਲੇ ਜਾਈਏ ਸਤਿਗੁਰੂ ਜੀ ਕਹਿੰਦੇ ਬਿਨ ਸੰਗਤ ਮੈਲ ਭਰੀਜੇ ਜੀ ਉਹ ਮਨ 'ਚ ਮੈਲ ਭਰ ਜਾਂਦੀ ਮਨ 'ਤੇ ਅੱਗੇ ਬੜਾ ਮੈਲਾ ਹੈ ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਓ ਅਤੇ ਉਹਨਾਂ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਧੋਣ ਵਾਸਤੇ ਮਨੁੱਖਾ ਜਾਮਾ ਮਿਲਿਆ ਹੈ ਧੰਨ ਬਾਬਾ ਅਮਰਦਾਸ ਜੀ ਆਪਣੇ ਘਰ ਵਿੱਚ ਇੱਕ ਦਿਨ ਬੈਠੇ ਨੇ ਬ੍ਰਹਮਚਾਰੀ ਪੰਡਿਤ ਦੇ ਬੋਲ ਬਾਰ ਬਾਰ ਕੰਨਾਂ ਵਿੱਚ ਗੂੰਜਦੇ ਸੀ ਤੇਰਾ ਗੁਰੂ ਕੋਈ ਨਹੀਂ ਅੱਜ ਇੱਕ ਬੜਾ ਵੱਡਾ ਬਹਾਨਾ ਬਣਨ ਲੱਗਾ ਧੀ ਬੀਬੀ ਅਮਰੋ ਜੋ ਇਸ ਘਰ ਵਿੱਚ ਬਾਬਾ ਅਮਰਦਾਸ ਜੀ ਦਾ ਇੱਕ ਛੋਟਾ ਭਰਾ ਹੈ ਉਹਦਾ ਨਾਮ ਹੈ ਭਾਈ ਮਾਣਕ ਚੰਦ ਉਹਦੇ ਪੁੱਤਰ ਸਨ ਭਾਈ ਜੱਸੂ ਜੀ ਅਤੇ ਉਹਦੇ ਨਾਲ ਵਿਆਹੀ ਹੋਈ ਹੈ ਬੀਬੀ ਅਮਰੋ ਮਾਨੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਭਤੀਜਿਓ ਨੂੰਹ ਲੱਗਦੇ ਨੇ ਬੀਬੀ ਅਮਰੋ ਜੀ ਨੇੜੇ ਘਰ ਸੀ ਰੋਜ਼ਾਨਾ ਦੀ ਤਰ੍ਹਾਂ ਉੱਠੇ ਅੰਮ੍ਰਿਤ ਵੇਲੇ ਕੀਤਾ ਇਸ਼ਨਾਨ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਆਸਾ ਜੀ ਦੀ ਵਾਰ ਦੀ ਬਾਣੀ ਪੜ੍ਹੀ ਜਿਹੜੀ ਬਾਣੀ ਉਹਨਾਂ ਨੂੰ ਕੰਠ ਸੀ ਜ਼ੁਬਾਨੀ ਯਾਦ ਸੀ ਗੁਰੂ ਪਿਆਰਿਓ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਖਜ਼ਾਨਾ ਉਨੀਆਂ ਰਾਗਾਂ ਵਿੱਚ ਸਿੱਖਾਂ ਕੋਲ ਉਸ ਵੇਲੇ ਮੌਜੂਦ ਸੀ ਉਹ ਬਾਣੀ ਮੌਜੂਦ ਸੀ। ਪੜ੍ਹਦਿਆਂ ਪੜ੍ਹਦਿਆਂ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਉਹ ਕਹਿੰਦੇ ਜਿਸ ਵੇਲੇ ਬੀਬੀ ਅਮਰੋ ਨੇ ਸ਼ਬਦ ਪੜ੍ਹਿਆ, ਮਾਰੂ ਮਹੱਲਾ ਪਹਿਲਾ ਘਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੌ ਗੁਣ ਨਾ ਹੀ ਅੰਤ ਹਰੇ, ਚਿਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਇਹ ਸਾਰਾ ਸ਼ਬਦ ਪੜ੍ਹ ਦਿੱਤਾ ਅਤੇ ਇਹ ਸ਼ਬਦ ਬੜੇ ਭਾਵ ਪੂਰਕ ਹੋ ਕੇ ਬਾਬੇ ਅਮਰਦਾਸ ਦੇ ਕੰਨਾਂ ਤੱਕ ਪਹੁੰਚਦਾ ਹੈ। ਆਓ ਇੱਕ ਧੀ ਅੰਮ੍ਰਿਤ ਵੇਲੇ ਉੱਠ ਕੇ ਕਰਕੇ ਇਸ਼ਨਾਨ ਬਾਣੀ ਪੜ੍ਹਦੀ ਹੈ ਅਤੇ ਮਿੱਠੀ ਮਿੱਠੀ ਸੁਰ ਅੰਦਰ ਹੈ, ਮਿੱਠੀ ਮਿੱਠੀ ਧੁਨੀ ਅੰਦਰ, ਆਵਾਜ਼ ਬਾਬੇ ਅਮਰਦਾਸ ਦੇ ਕੰਨਾਂ ਤੱਕ ਇਉਂ ਪਹੁੰਚਦੀ ਹੈ।

ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਖਜ਼ਾਨੇ ਪਾਵਨ ਬਾਣੀ ਨੂੰ ਪੜ੍ਹਦੀ ਹੋਈ ਧੀ ਬੀਬੀ ਅਮਰੋ, ਜਦੋਂ ਇਹ ਆਵਾਜ਼ਾਂ ਪਹੁੰਚਿਆ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਤਾਂ ਬੜੇ ਪਿਆਰ ਚਿੱਤ ਇਕਾਗਰ ਚਿੱਤ ਹੋ ਕੇ ਮਨ ਜੁੜ ਗਿਆ। ਗੁਰੂ ਪਿਆਰੀ ਸਤ ਸੰਗਤ, ਜਦੋਂ ਆਪਾਂ ਪੁਰਾਤਨ ਬਜ਼ੁਰਗਾਂ ਦੇ ਜੀਵਨ ਨੂੰ, ਮਾਵਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੀਆਂ ਸਨ। ਉਹਨਾਂ ਦੇ ਜੀਵਨ ਵਿੱਚ ਰੱਬ ਦੇ ਨਾਮ ਨਾਲ ਦਿਨ ਦੀ ਸ਼ੁਰੂਆਤ ਹੋਇਆ ਕਰਦੀ ਸੀ ਅਤੇ ਕੰਮ ਕਾਰ ਕਰਿਆ ਕਰਦੀਆਂ ਸਨ ਉਹ ਮਤਾਵਾਂ। ਅਤੇ ਜਦੋਂ ਬਾਣੀ ਨੂੰ ਪੜ੍ਹਨਾ, ਜਦੋਂ ਕੰਮ ਕਾਰ ਕਰਨਾ, ਪ੍ਰਸ਼ਾਦ ਪਾਣੀ ਬਣਾਉਣਾ, ਅਤੇ ਬਾਣੀ ਪੜ੍ਹਦਿਆਂ ਜਿਹੜਾ ਕੰਮ ਕਾਰ ਕੀਤਾ ਜਾਏ, ਪ੍ਰਸ਼ਾਦਾ ਬਣਾਇਆ ਜਾਏ, ਅਤੇ ਉਹ ਵੀ ਉਹਦਾ ਪ੍ਰਭਾਵ ਕਬੂਲ ਲੈਂਦਾ। ਅਤੇ ਛਕਣ ਵਾਲੇ ਦੇ ਹਿਰਦੇ 'ਚ ਫਿਰ ਸਕੂਨ ਆਉਂਦਾ, ਸ਼ਾਂਤੀ ਆਉਂਦੀ ਹੈ, ਇੱਕ ਜੀਵਨ ਹੈ। ਕਿਉਂਕਿ ਅੱਜ ਆਪਾਂ ਜਿਹੜੀਆਂ ਬਾਤਾਂ ਸਤਿਗੁਰ ਨੇ 550 ਸਾਲ ਪਹਿਲਾਂ ਦੁਨੀਆ ਨੂੰ ਕਹਿ ਦਿੱਤੀਆਂ ਬਾਣੀ ਅੰਦਰ, ਉਹਨੂੰ ਅੱਜ ਖੋਜਾਂ ਕਰ ਕਰਕੇ ਸੈਂਟਿਸਟ ਡਾਕਟਰ ਲੋਕ ਵੀ ਕਹਿੰਦੇ ਨੇ, ਬੰਦਾ ਜਿਹੋ ਜਿਹਾ ਜੇ ਅੰਨ ਛਕਦਿਆਂ, ਪ੍ਰਸ਼ਾਦਾ ਛਕਦਿਆਂ, ਰੋਟੀ ਖਾਂਦਿਆਂ ਸਾਹਮਣੇ ਜੋ ਕੁਝ ਵੇਖੀ ਜਾਂਦਾ, ਉਹਦਾ ਅਸਰ ਤਾਂ ਨੂੰ ਅਤੇ ਪ੍ਰਸ਼ਾਦੇ ਖਾਧੇ ਦਾ ਹੁੰਦਾ ਨਹੀਂ, ਕਿਉਂਕਿ ਉਹ ਮਨ ਭੜਕਦਾ। ਇਹ ਫੋਕਸ ਕਰਕੇ ਆਪਾਂ ਜੋ ਕੁਝ ਛਕਦੇ ਹਾਂ ਅਤੇ ਉਹਦੇ ਨਾਲ ਜਿਹੜਾ ਖਾਧਾ ਹੋਇਆ ਭੋਜਨ ਜਿਹੜਾ ਉਹ ਆਪਣੇ ਸਹੀ ਟਿਕਾਣੇ 'ਤੇ ਜਾਂਦਾ, ਉਹਦੇ ਨਾਲ ਐਨਰਜੀ ਮਿਲਦੀ ਹੈ। ਗੁਰੂ ਪਿਆਰੀ ਸਾਧ ਸੰਗਤ, ਇਹ ਬਾਤਾਂ ਸਤਿਗੁਰੂ ਨੇ ਕਿੰਨਾ ਚਿਰ ਪਹਿਲਾਂ ਕਹਿ ਦਿੱਤੀਆਂ ਵੀ ਸਤਿਗੁਰੂ ਜੀ ਕਹਿੰਦੇ ਮਨੁੱਖ ਜੋ ਕੁਝ ਆਪਣੀਆਂ ਅੱਖਾਂ ਨਾਲ ਵੇਖੇਗਾ, ਆਪਣੇ ਹੱਥਾਂ ਨਾਲ ਕਰੇਗਾ, ਕੰਨਾਂ ਨਾਲ ਸੁਣੇਗਾ, ਉਹੋ ਜਿਹਾ ਤਨ ਹੋਣਾ ਅਤੇ ਉਹੋ ਜਿਹਾ ਮਨ ਹੋਣਾ ਹੈ। ਸਤਿਗੁਰੂ ਕਿਰਪਾ ਕਰਨ, ਇਹ ਬੜਾ ਵੱਡਾ ਸਿਧਾਂਤ ਹੈ। ਅੱਜ ਸੰਸਾਰ, ਅੱਜ ਜ਼ਿੰਦਗੀ ਦੀ ਬੜੀ ਵੱਡੀ ਦੌੜ ਹੈ। ਅੱਜ ਸੰਸਾਰ ਦੇ ਅੰਦਰ ਪਦਾਰਥੀਵਾਦੀ ਯੁੱਗ ਜਿਹੜਾ ਉਹਦੇ ਵਿੱਚ ਆਪਾਂ ਇੰਨੇ ਕੁ ਖਚਤੇ ਸਾਰੇ ਜਾਣੇ, ਅਤੇ ਗੁਰੂ ਪਿਆਰੀ ਸਾਧ ਸੰਗਤ ਉੱਥੋਂ ਸ਼ਾਂਤੀ ਨਹੀਂ ਲੱਭਦੀ, ਸਕੂਨ ਨਹੀਂ ਮਿਲਦਾ। ਜਿਹੜੀ ਅੰਦਰ ਹਲਚਲ ਮੱਚੀ ਪਈ ਹੈ, ਉਹਦੇ ਇਲਾਜ, ਉਹਦੀ ਦੁਆ ਫਿਰ ਸਤਿਗੁਰ ਦੀ ਬਾਣੀ ਹੋਈ ਹੈ। ਉੱਥੋਂ ਇੱਥੋਂ ਹੀ ਇਲਾਜ ਹੋਣਾ ਹੈ। ਦੁਨੀਆ ਦੇ ਕਿੰਨੇ ਹੋਸਪਿਟਲ ਹੈ, ਕਦੇ ਮਾਨਸਿਕ ਤੌਰ 'ਤੇ ਉਹ ਇਲਾਜ ਨਹੀਂ ਕਰ ਸਕਦੇ। ਉਹਨਾਂ ਦਾ ਇਲਾਜ ਇਹ ਹੈ, ਮਨੋਬਲ ਦਾ ਇਲਾਜ ਉਹ ਗੁਰੂ ਦੀ ਬਾਣੀ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਚਿੰਤਾ ਨਾ ਕਰਿਆ ਕਰ, ਰੱਬ ਨੂੰ ਚੇਤੇ ਕਰਿਆ ਕਰ, ਚੇਤਨਤਾ ਕਰਿਆ ਕਰ। ਸਤਿਗੁਰੂ ਜੀ ਬੜੇ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਅਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਨੇ ਉਬਾਰਿਆ। ਆਓ ਗੁਰੂ ਪਿਆਰੀ ਸਤਿਸੰਗ, ਉਹ ਇਤਿਹਾਸ ਦੀ ਵਾਰਤਾ ਉੱਤੇ ਸੁਰਤੀ ਬਿਰਤੀ ਲੈ ਚੱਲਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸ਼ਬਦ ਸੁਣ ਕੇ ਤੁਰੇ ਆਪਣੇ ਘਰ ਵਿੱਚੋਂ, ਅਤੇ ਆ ਗਏ ਆਪਣੇ ਛੋਟੇ ਭਰਾਤਾ ਜੀ ਦੇ ਘਰ ਵਿੱਚ। ਅੱਗੇ ਬੀਬੀ ਅਮਰੋ ਜੀ ਕੰਮ ਕਾਰ ਕਰ ਰਹੇ ਸੀ, ਬਾਣੀ ਉਹਨਾਂ ਨੇ ਅੰਮ੍ਰਿਤ ਵੇਲੇ ਪੜ੍ਹੀ, ਉਹਦੇ ਕੋਲ ਹੋ ਕੇ ਸਿਰ 'ਤੇ ਪਿਆਰ ਦੇ ਕੇ ਬਾਬੇ ਅਮਰਦਾਸ ਨੇ ਆਖਿਆ, ਧੀਏ ਜੋ ਕੁਝ ਅੱਜ ਤੁਸੀਂ ਪੜ੍ਹ ਰਹੇ ਸੀ ਬੜਾ ਆਨੰਦ ਆ ਰਿਹਾ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਆਹ ਮੈਂ ਦੱਸਦਾ ਜਾਵਾਂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਭਰਾਤਾ ਸਨ ਬਾਬਾ ਈਸਰਦਾਸ, ਉਹਨਾਂ ਦੇ ਸਪੁੱਤਰ ਸੀ ਭਾਈ ਗੁਰਦਾਸ, ਇੱਕ ਉਹਨਾਂ ਦੇ ਭਰਾਤਾ ਸਨ ਬਾਬਾ ਖੇਮ ਰਾਏ, ਉਹਨਾਂ ਦਾ ਪੁੱਤਰ ਹੈ ਸਾਵਣ ਮੱਲ। ਜਦੋਂ ਕਿਤੇ 22 ਪ੍ਰਚਾਰਕ ਥਾਪੇ ਨਾ, ਮੈਂ ਇਹ ਗੱਲ ਮੈਨੂੰ ਯਾਦ ਆ ਗਈ, ਆਪਾਂ ਸਤਿਗੁਰ ਦੇ ਦਰਬਾਰ ਵਿੱਚ ਬੈਠੇ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਬਣ ਗਏ ਨਾ, ਸਤਿਗੁਰ ਨੇ 22 ਪ੍ਰਚਾਰਕ, 22 ਮੰਜੀਆਂ ਅਤੇ ਕੁਝ ਪੀੜੇ ਥਾਪੇ। ਪੀੜਿਆਂ ਦਾ ਅਰਥ ਹੈ ਕੁਝ ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਪ੍ਰਚਾਰ ਦੀ ਸੇਵਾ ਦਿੱਤੀ। ਇਤਿਹਾਸ ਦੇ ਵਾਰਤਾ ਲਿਖਦੇ ਨੇ, ਉਹ ਕਹਿੰਦੇ ਭਾਰਤ ਦੀਆਂ ਉਸ ਵੇਲੇ 22 ਸਟੇਟਾਂ ਸਨ ਅਤੇ 22 ਸਟੇਟਾਂ ਵਿੱਚ ਪ੍ਰਚਾਰ ਕੀਤਾ। ਜੋ ਮੈਂ ਕਹਿਣ ਵਾਲਾ ਹਾਂ ਕਿ ਗੁਰੂ ਨੂੰ ਇੰਨਾ ਫਿਕਰ ਹੈ ਪ੍ਰਚਾਰ ਦਾ, ਅਤੇ ਸਾਨੂੰ ਕਿੰਨਾ ਵੱਡਾ ਹੋਣਾ ਚਾਹੀਦਾ, ਹਰ ਇੱਕ ਸਿੱਖ ਨੂੰ, ਹਰ ਇੱਕ ਸਿੱਖ ਨੂੰ ਬੜਾ ਵੱਡਾ ਪ੍ਰਚਾਰ ਦਾ ਫਿਕਰ ਹੋਣਾ ਚਾਹੀਦਾ। ਗੁਰੂ ਪਿਆਰਿਓ, ਆਪਾਂ ਗੁਰਦੁਆਰੇ ਆਉਂਦੇ ਹਾਂ, ਸਤਿਗੁਰ ਦੇ ਦਰਬਾਰ ਵਿੱਚ ਬੈਠਦੇ ਹਾਂ, ਇਹ ਨਹੀਂ ਕੋਈ ਸਟੇਜ ਉੱਤੇ ਬੋਲ ਕੇ ਪ੍ਰਚਾਰ ਕਰਦਾ ਕਿ ਉਹਦੀ ਉਹ ਜ਼ਿੰਮੇਵਾਰੀ ਹੈ, ਕੋਈ ਸੰਸਥਾ ਦੀ ਜ਼ਿੰਮੇਵਾਰੀ ਹੈ। ਅਸੀਂ ਇਕੱਲੇ ਇਕੱਲੇ ਸਿੱਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਚਾਰਕ ਹਾਂ। ਅਤੇ ਗੁਰੂ ਪਿਆਰਿਓ, ਜਿੱਥੇ ਵੀ ਮੇਰੇ ਸਤਿਗੁਰੂ ਗਏ ਨਾ, ਚਾਹੇ ਉਹ ਸੱਜਣ ਹੋਏ, ਕੌਡਾ ਹੋਏ, ਚਾਹੇ ਚੋਰ ਭੂਮੀਆਂ ਹੋਏ, ਉਹਨੂੰ ਪ੍ਰਚਾਰਕ ਥਾਪ ਕੇ ਵਾਪਸ ਆਉਂਦੇ ਨੇ, ਇਹ ਸਤਿਗੁਰ ਦੇ ਸਿਧਾਂਤ ਨੇ। ਆਹ ਮੈਂ ਆਪ ਜੀ ਨਾਲ ਸਾਂਝ ਪਾ ਰਿਹਾ ਸੀ, ਬਾਬੇ ਅਮਰਦਾਸ ਨੇ ਆਖਿਆ, ਧੀਏ ਮੈਨੂੰ ਇੱਕ ਗੱਲ ਦੱਸ, ਬੜਾ ਆਨੰਦ ਆ ਰਿਹਾ ਸੀ, ਇਹ ਜੋ ਤੂੰ ਪੜ੍ਹ ਰਹੀ ਸੀ ਮੇਰੀ ਇਹ ਧੀਏ, ਇਹ ਕਿਸ ਰਹਿਬਰ ਦੇ ਬੋਲ ਨੇ, ਇਹ ਉਚਾਰਨ ਵਾਲਾ ਕੌਣ ਹੈ? ਗੁਰੂ ਪਿਆਰੀ ਸਤਿ ਸੰਗਤ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਉਸ ਧੀ ਨੂੰ ਪੁੱਛਦੇ ਹੋ ਵਾਰਤਾ ਕਹਾਣੀ, ਇਉਂ ਸਾਂਝ।

0: ਮੈਨੂੰ ਦੱਸ ਦੇ ਬੱਚੀਏ ਨੀ ਬਾਣੀ ਕਿਸ ਸਤਿਗੁਰ ਦੀ ਗਾਵੇ।
1: ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਜੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸ਼ਬਦ ਨੇ ਜਿਹੜੇ ਮੈਂ ਆਪਣੀ ਜ਼ਬਾਨ ਤੋਂ ਰੋਜ਼ਾਨਾ ਦਾ ਨੇਮ ਹੈ। ਜੋ ਮੇਰੇ ਸਤਿਕਾਰਯੋਗ ਪਿਤਾ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਾਤਾ ਖੀਵੀ ਜੀ ਨੇ ਸਾਨੂੰ ਦੱਸੇ ਨੇ, ਗੁਰੂ ਭਰੀ ਸਤ ਸੰਗਤ, ਗੁਰੂ ਦੀ ਬਾਣੀ ਅੰਦਰ ਇੱਕੋ ਇੱਕ ਉਸ ਮਹਾਨ ਔਰਤ ਦਾ ਜ਼ਿਕਰ ਸਤਿਗੁਰ ਨੇ ਕੀਤਾ ਹੈ, ਬਾਣੀ ਨੇ ਕੀਤਾ ਹੈ। ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਆਲੀ। ਖਡੂਰ ਸਾਹਿਬ ਦੀ ਧਰਤੀ 'ਤੇ ਅੰਤਰ ਆਤਮਾ ਦਾ ਲੰਗਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸਿਖਾਉਂਦੇ ਨੇ, ਅਤੇ ਜਿਹੜਾ ਤਨ ਨੂੰ ਤਨ ਦੀ ਭੁੱਖ ਦੂਰ ਕਰਨ ਵਾਲਾ ਲੰਗਰ ਹੈ ਗੁਰੂ ਕਾ ਲੰਗਰ, ਉਹ ਮਾਤਾ ਖੀਵੀ ਜੀ ਇਕੱਲਿਆਂ ਤਿਆਰ ਕਰਦੇ ਨੇ। ਅਤੇ ਤਿਆਰ ਕਰਕੇ ਨਾ ਗੁਰੂ ਪਿਆਰਿਓ, ਅਤੇ ਫਿਰ ਖੀਰ ਬਣਾ ਕੇ ਅਤੇ ਉਹਦੇ ਵਿੱਚ ਦੇਸੀ ਘਿਓ ਪਾ ਕੇ ਸੰਗਤਾਂ ਨੂੰ ਛਕਾਉਣਾ, ਇਹ ਬੜੀ ਵੱਡੀ ਸੇਵਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਧੀਏ ਉਸ ਗੁਰੂ ਦੇ ਲੜ ਲਾ ਦਿਓ, ਉਸ ਗੁਰੂ ਦੇ ਚਰਨਾਂ ਵਿੱਚ ਜੋੜ ਦਿਓ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਸੇਵਾ ਕਰ ਰਹੇ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਤੋਂ 7 ਸਾਲ ਸੇਵਾ ਕਰਕੇ ਗੁਰਿਆਈ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ। ਅਤੇ ਫਿਰ ਜਦੋਂ ਇਸ ਧੀ ਨੂੰ ਬੇਨਤੀ ਕੀਤੀ ਨਾ ਗੁਰੂ ਪਿਆਰੀ ਸਤ ਸੰਗਤ ਬਾਬੇ ਅਮਰਦਾਸ ਨੇ, ਇਤਿਹਾਸ ਦੀ ਵਾਰਤਾ ਲਿਖੀ ਮਿਲਦੀ ਹੈ ਵੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸਪੁੱਤਰੀ ਬੀਬੀ ਅਮਰੋ ਨੇ ਆਪਣੀ ਸੱਸ ਮਾਤਾ, ਉਹਨਾਂ ਦਾ ਨਾਂ ਸੀ ਮਾਈ ਭਾਗੋ, ਉਹਨਾਂ ਵੱਲ ਵੇਖਿਆ ਵੀ ਮੇਰੀ ਸੱਸ ਮਾਂ ਦਾ ਕੀ ਇਸ਼ਾਰਾ ਹੈ। ਇੱਕ ਬੜਾ ਵੱਡਾ ਸਿਧਾਂਤ ਇਤਿਹਾਸ ਪੜ੍ਹਦੇ ਉਹਦੇ ਵਿੱਚੋਂ ਬੜੇ ਵੱਡੇ ਨੁਕਤੇ ਮਿਲਦੇ ਨੇ। ਕੀ ਮਿਲਦੇ ਨੇ ਵੀ ਨੂੰਹ ਨੇ ਆਪਣੀ ਸੱਸ ਮਾਤਾ ਦੇ ਹੁਕਮ 'ਚ ਰਹਿਣਾ, ਅਤੇ ਸੱਸ ਨੇ ਨੂੰਹ ਦਾ ਸਤਿਕਾਰ ਕਰਨਾ, ਬਰਕਰਾਰ ਦੁਨੀਆ ਸੋਹਣੀ ਹੋ ਜਾਣੀ ਹੈ, ਝਗੜੇ ਮੁੱਕ ਜਾਣੇ ਨੇ। ਅਤੇ ਜਦੋਂ ਇਹ ਇਸ਼ਾਰਾ ਹੋਇਆ ਨਾ, ਅਤੇ ਮਾਈ ਭਾਗੋ ਨੇ ਆਖਿਆ, ਧੀਏ ਜਿਹੜਾ ਮਨੁੱਖ ਕਿਸੇ ਨੂੰ ਗੁਰੂ ਨਾਲ ਜੋੜਦੇ ਤੋਂ ਵੱਡਾ ਪੁੰਨ ਕੋਈ ਨਹੀਂ। ਅੱਗੇ ਜਾ ਕੇ ਭਾਈ ਗੁਰਦਾਸ ਜੀ ਨੇ ਵੀ ਦੱਸ ਦਿੱਤਾ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀ ਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਐਡਾ ਪੁੰਨ ਲੱਗਦਾ ਜਦੋਂ ਆਪਾਂ ਕਿਸੇ ਨੂੰ ਗੁਰੂ ਨਾਲ ਜੁੜਦੇ ਹੈ। ਗੁਰੂ ਪਿਆਰੀ ਸਤ ਸੰਗਤ ਲੈ ਕੇ ਬੀਬੀ ਅਮਰੋ ਜੀ ਨਾਲ ਤੁਰ ਪੈ ਖਡੂਰ ਸਾਹਿਬ ਦੀ ਧਰਤੀ 'ਤੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਲੈ ਕੇ ਪਹੁੰਚੇ। ਅਤੇ ਜਦੋਂ ਪਹੁੰਚਣਾ ਕੀਤਾ ਨਾ, ਅਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਨਮੁੱਖ ਹੋ ਗਏ ਖੜ੍ਹੇ, ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਬਰਾਬਰ ਬਿਠਾਉਣਾ ਚਾਹਿਆ। ਅਤੇ ਅੱਜ ਬਾਬੇ ਅਮਰਦਾਸ ਨੇ ਆਖਿਆ, ਸਤਿਗੁਰੂ ਅਸੀਂ ਤੁਹਾਡੇ ਦਰਬਾਰ ਦੇ ਸੇਵਾਦਾਰ ਬਣਨ ਵਾਸਤੇ ਆਏ ਹਾਂ, ਕੁੜਮ ਬਣ ਕੇ ਨਹੀਂ ਆਏ। ਆਓ 2 ਮਿੰਟਾਂ ਅੰਦਰ ਸਮਾਪਤੀ ਕਰਾਂਗਾ ਇਹ ਕਾਵਿ ਰਚਨਾ, ਉਸ ਵਾਰਤਾ ਨੂੰ ਇਉਂ ਸਾਂਝਾ।
0: ਫਿਰ ਅਮਰਦਾਸ ਜੀ ਨੇ ਆਖਿਆ, ਚਰਨਾ ਦੇ ਸਿਰ ਧਰ ਗਏ ਬੜੀ ਨਾਲ ਨਿਮਰਤਾ ਦੇ, ਕਹਿੰਦੇ ਨੀਰ ਨੈਣਾ ਵਿੱਚ ਫਰ ਕੇ,
2: ਇਹ ਉਮਰ ਬੀਤ ਗਈ ਹੈ ਮੈਨੂੰ ਕਿਸੇ ਨੀ ਪਾਰ ਲੰਘਾਇਆ, ਚਰਨਾ ਨਾਲ ਲਾ ਲੋ ਜੀ ਮੈਂ ਅੱਜ ਸੇਵਕ ਬਣ ਕੇ ਆਇਆ।
0: ਅਮਰਦਾਸ ਜੀ ਨੇ ਆਖਿਆ, ਚਰਨਾ ਦੇ ਸਿਰ ਥਰ ਗਏ ਬੜੀ ਨਾਲ ਨਿਮਰਤਾ ਦੇ, ਕਹਿੰਦੇ ਨੀਰ ਨੈਣਾ ਵਿੱਚ ਫਰ ਕੇ,
2: ਇਹ ਉਮਰ ਬੀਤ ਗਈ ਹੈ ਮੈਨੂੰ ਕਿਸੇ ਨੀ ਪਾਰ ਲੰਘਾਇਆ।

0: ਅੱਜ ਸੇਵਕ ਬਣ ਕੇ ਆਇਆ।
1: ਓ ਗੁਰੂ ਦੇ ਬਿਨਾ ਗਦੀ ਨਹੀਂ, ਬੰਦਾ ਲੱਖ ਸ਼ੇਖੀਆਂ ਮਾਰੇ, ਬੰਦਾ ਲੱਖ ਸ਼ੇਖੀਆਂ ਮਾਰੇ, ਜਗ ਫੜ ਕੇ ਗੁਰਬਾਜੋ ਵੇਖਿਆ ਝਾਤ ਮਾਰ ਕੇ ਸਾਰੇ।
0: ਮੈਂ ਕਰਮਾ ਕਾਂਡਾ ਚ ਪਹਿਲਾਂ ਪੈ ਕੇ ਸਮਾਂ ਬਵਾਇਆ, ਚਰਨਾ ਨਾਲ ਲਾ ਲੋਰੀ ਮੈਂ ਅੱਜ ਸੇਵਕ ਬਣ ਕੇ ਆਇਆ।
1: ਸਤਿਗੁਰ ਦੇ ਸੇਵਕ ਦਾ ਗੁਰੂ ਜੀ ਰਿਸ਼ਤਾ ਨਵਾਂ ਬਣਾ ਲੋ, ਇਸ ਔਜੜ ਜਾਂਦੇ ਨੂੰ ਘੁੱਟ ਕੇ ਤੇ ਸ਼ਾਦੀ ਨਾਲ ਲਾ ਲੋ।
0: ਹੁਣ ਕੁੜਮਾ ਚਾਰੀ

0: ਜਿਉਂ ਜਿਉਂ ਫਲ ਲੱਗਦੇ ਨੇ ਬੂਟਾ ਹੋਰ ਸਗੋਂ ਚੁੱਕ ਜਾਵੇ।
1: ਸਦਾ ਮਨ ਨੀਵੇਂ ਵਾਲਿਆਂ ਦੇ ਜਗਤ ਵਿੱਚ ਉੱਚ ਭਾਰ ਉਤਬਾ ਪਾਇਆ,
0: ਚਰਨਾਂ ਨਾਲ ਲਾ ਲੋ ਜੀ ਮੈਂ ਅੱਜ ਸੇਵਕ ਬਣ ਕੇ ਆਇਆ।
2: ਸਾਧ ਸੇਵਾ ਕੀਤੀ ਸਫਲ ਹੈ ਜੇ ਤਾਂ ਸਤਿਗੁਰ ਕਾ ਮਨ ਮੰਨੇ, ਜੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰੂ ਭਰੀ ਸਤ ਸੰਗਤ ਸੇਵਾ ਕੀਤੀ 12 ਸਾਲ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇੱਕ ਪ੍ਰੈਕਟੀਕਲ ਕਰਕੇ ਸਾਨੂੰ ਵਿਖਾਇਆ, ਹੱਥਾਂ ਨਾਲ ਸੇਵਾ ਕਰਨੀ, ਜ਼ਬਾਨ ਤੋਂ ਸਿਮਰਨ ਕਰਨਾ, ਫਿਰ ਅਖੀਰ ਇੱਕ ਦਿਨ ਆਪ ਹੀ ਬਾਣੀ ਸੁਣੀ ਅਤੇ ਬਾਣੀ ਦਾ ਰੂਪ ਹੋ ਗਏ ਅਤੇ ਮੁੜ ਕੇ ਸੰਸਾਰ ਨੂੰ ਆਵਾਜ਼ਾਂ ਮਾਰ ਕੇ ਰੋਜ਼ਾਨਾ ਹੀ ਸਤਿਗੁਰੂ ਬੁਲਾਉਂਦੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ। ਸਤਿਗੁਰੂ ਕਿਰਪਾ ਕਰਨ ਅੱਗੇ ਜਾਣ ਦਾ ਹੁਕਮ ਨਹੀਂ, ਕੋਟਨਕੋਟ ਧੰਨਵਾਦ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਾਰੇ ਸੇਵਾਦਾਰਾਂ ਦਾ, ਗੁਰੂ ਕੀ ਸੰਗਤ ਦਾ, ਜਿਨ੍ਹਾਂ ਇਤਿਹਾਸ ਨੂੰ ਮੱਥਾ ਟੇਕਿਆ ਮਾਇਆ ਦੇ ਰੂਪ ਵਿੱਚ ਸਤਿਗੁਰੂ ਖਜ਼ਾਨੇ ਭਰਪੂਰ ਕਰਨ, ਹੈਡ ਗ੍ਰੰਥੀ ਰਾਗੀ ਜਨ ਸਤਿਗੁਰੂ ਸਾਰਿਆਂ ਨੂੰ ਨੇਮ ਪ੍ਰੇਮ ਵਿੱਚ ਗੁਰੂ ਦਾਤਾ ਜੀ ਹੋਰ ਵਾਧਾ ਪਾ ਦੇਣ, ਆਓ ਅਸੀਸ ਬਖਸ਼ੋ, ਫਿਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਅਰਦਾਸ ਹੋਏਗੀ, ਸਾਰੀ ਸਿੱਖ ਸੰਗਤ ਦਾਸ ਗੁਰਜੀਤ ਸਿੰਘ ਪੱਠਲ ਭਾਈ ਕੇ ਨਗਰ ਜ਼ਿਲ੍ਹਾ ਤਰਨ ਤਾਰਨ, ਗਿਆਨੀ ਨਰਿੰਦਰ ਸਿੰਘ ਜੀ ਭੁੱਲਾ ਰਾਈ ਫਗਵਾੜਾ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ, ਬਖਸ਼ੋ ਅਸੀਸ ਕਹਿ ਦਿਓ।
3: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
4: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ।

0: ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗੁਣ ਹਮਾਰੇ ਦਇਆ ਕਰਹੁ ਕਿਛ ਮੇਹਿਰ ਉਪਾਵ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ

ਵੀ ਹੈ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੋਂਡ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਸਰਵਣ ਕਰ ਰਹੇ ਸੀ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਭੱਠਲ, ਤਿੰਨਾਂ ਵੱਲੋਂ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਨਾਲ ਜੋੜਿਆ ਗਿਆ। ਭਾਈ ਸਾਹਿਬ ਜੀ ਦੇ ਜਥੇ ਨੂੰ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਜੀਓ ਆਇਆਂ ਆਖਦਿਆਂ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤਕਰੀਬਨ ਐਤਵਾਰ ਤੱਕ ਦੁਪਹਿਰ ਦੇ ਦੀਵਾਨਾਂ ਤੱਕ ਭਾਈ ਸਾਹਿਬ ਜੀ ਦਾ ਜਥਾ ਇਹਨਾਂ ਸਥਾਨਾਂ ਦੇ ਉੱਪਰ ਹਾਜ਼ਰੀ ਭਰੇਗਾ। ਆਪ ਸੰਗਤਾਂ ਦੇ ਚਰਨਾਂ ਵਿੱਚ ਹੈ ਕਿ ਆਪ ਜੀ ਉਤਸ਼ਾਹਿਤ ਹੋ ਕਰਕੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਹੋਇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਹ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਨਿਤ ਸੋਹਿਲਾ ਸਦ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖਿਆ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੰਭਾਰ ਸੰਭ ਸਾਹ ਲਿਖਿਆ ਮਿਲ ਕਰ ਪਾਹੋ ਤੇਲ ਦੇ ਸੱਜਣ ਸੀਸੜੀਆਂ ਜੋ ਹੋਵੈ ਸਹਿ ਸੁਮੇਲ ਕਾਰ ਕਾਰ ਇਹ ਪਾਹੁਚਾ ਸਦਣ ਨਿਤ ਬਨ ਸਦਣ ਹਾਰ ਸਿਮਰਿਆ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਏ ਤੁਇ ਰਹਾਉ ਵਿਸ ਵਿੱਚ ਅਸੀਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵਿਸ ਰਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਗਵਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨਲ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲਾਂ ਤੋਂ ਜੋਤੀ ਐਸੀ ਆਰਤੀ ਹੋਏ ਪਵਖਣਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਵੇਰੀ ਰਹਾਉ ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਉ ਸਹਿ ਸਮੂਰਤ ਨਨਾ ਇਕ ਤੋਹੇ ਸਹਿਜ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸਤਾ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਜੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੋ ਆਰਤੀ ਹੋਏ ਹਰ ਚਰਨ ਕਵਲ ਮੁਕਰੰਤ ਲੋਭਤ ਮਨੋ ਅਨੰਦ ਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇ ਰਹਿਣਾ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧਨ ਗੁਰਬਾ ਭਰਿਆ ਮਨ ਸਾਉ ਦੁਖੰਡ ਲਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਨੰਤਰ ਹੋਵੇ ਕੰਡਾ ਹੇ ਜਿਉਂ ਜੋ ਚਲੈ ਚੁਬੈ ਦੁਖ ਪਾਵੈ ਚਮਕਾ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਕੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਾਸੋ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮੁਸ਼ਗੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਹੇ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਹਰ ਨਾਮ ਨਿੰਦਾ ਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਾ ਦੇ ਮਾਣ ਨੇ ਤਾਣੇ ਤਾਣੇ ਉੱਟਣ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੋਹਿਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਮਿਹਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਕਿ ਤੁਸੀਂ ਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪਹਿ ਦਿਨ ਆਇਆ ਸੀ, ਸੁੱਖਾ ਨਾਮ ਬਤੀਤ ਹੋਇਆ ਹੈ। ਚਾਰ ਪਹਿ ਰਹਿਣ ਆਹੀ ਹੈ ਭਾਣੇ ਅੰਦਰ ਬਤੀਤ ਕਰਾਉਣਾ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ, ਪ੍ਰਕਾਸ਼ ਸਥਾਨ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮਿਲੋ ਜਿਨ੍ਹਾਂ ਵੱਲੇ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਗ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ ਜਿਹਦੇ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਂਤ ਹੈ ਸਾਡੇ ਤੇ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜਿਉਂ ਕੁਸਮ ਸੁਭਾਸੇ ਵਿਦਿਆਮਾਨ

ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜਿਹ ਸਤਿਗੁਰ ਸਿਮਰੰਤ ਰਿਦੇ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ।

ਵਾਹਿਗੁਰੂ ਜੀ ਮੋਹ ਮਲ ਵਿਸਕਿਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰ ਝੰਡ ਲੋਭ ਅਪਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੇ ਪਵ ਸਾਗਰ ਬੰਧਿਓ।

ਕੀਆ ਖੇਲ ਬਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਅਗਨ ਪਿਆਲ ਪੂਰ ਰਿਹਾ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਬਾਨੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾਲ ਨਿਰੰਜਨ ਜਚਨਾ, ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ, ਕੀਆ ਖੇਲ ਬਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲ ਕਰਕੇ ਤਰੁੱਟ ਕੇ ਅੱਜ ਦਾ ਜੋ ਪਾਵਨ ਫੁਰਮਾਨ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਰਾਮਕਲੀ ਰਾਗ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 901 ਪਰ ਸ਼ਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ

ਦੇ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ।

0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
1: ਸੁਣਿਆ
0: ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ।

0: ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਸੰਖ ਜਪ ਸੰਖ ਪਾਉ, ਸੰਖ ਪੂਜਾ ਸੰਖ ਤਪਤਾਉ,
0: ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ,
1: ਸੰਖ ਭਗਤ ਗਿਆਨ ਵਿਚਾਰ, ਸੰਖ ਸਤੀ ਅਸੰਗਾਤਾ,
0: ਸੰਖ ਸੁਰ ਮੁਹ ਭਗ ਸਾਰ, ਸੰਖ ਮੋਨ ਲਿਵਲਾਏ ਤਾਰ,
1: ਕੁਦਰਤ ਕਮ ਕਾ ਵਿਚਾਰ, ਆਰਣ ਜਾਵਾ ਇਕ ਵਾਰ।
0: ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਸੰਖ ਜਗਤ ਅੰਧ ਗੋਰ, ਸੰਖ ਚੋਰ ਰਾਮ ਕੋਰ,
0: ਸੰਖ ਅਮਰ ਕਰ ਜਾਹੇ ਜੋਰ, ਸੰਖ ਗਲਵਢ ਹੱਤਿਆ ਕਮਾਹੇ, ਸੰਖ ਪਾਪੀ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਲਈਐ ਉਹ ਧੋਏ।

0: ਕੀਤੇ ਮੰਗੈ ਜੋਦ ਅਪਾਰ, ਕੀਤੇ ਅਗਣਤ ਨਹੀਂ ਵਿਚਾਰ। ਕੀਤਿਆਂ ਦੂ ਭੁੱਖ ਸਦਮਾਰ, ਇਹ ਪੇਦਾ ਤਰੀ ਦਾ ਤਾਰ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆ ਮੁਹਿ ਖਾਏ।
1: ਆਪੇ ਜਾਣੇ ਆਪੇ ਦੇ, ਆਕੇ ਸੇਵੇ ਕੀ ਕੇ।
0: ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ।

0: ਸਕੇ ਕਹੀ ਕੇ।
1: ਜਿਵੜ ਭਾਵੈ ਤਿਵੜ ਹੋਏ, ਨਾਨਕ ਜਾਣੈ ਸਾਚਾ ਸੋਏ।
0: ਜੇ ਕੋ ਆਖੇ ਬੋਲੇਗਾ ਤਾਂ ਲਿਖੀਐ ਸਿਰ ਗਾਵਾ ਰਾਗਾਵਾ।
1: ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ।
0: ਰਾਜੇ ਨਾਦ ਨੇਕ ਸੰਖਾ ਕੀਤੇ ਵਾਵਣਹਾਰੇ।
1: ਕੀਤੇ ਰਾਗ ਪ੍ਰੀ ਸਿਉ ਕਹੀਐਨ ਕੀਤੇ ਗਾਵਣਹਾਰੇ।
0: ਗਾਵੇ ਤਨੋ ਪੌਣ ਪਾਣੀ ਬਸੰਤਰ, ਗਾਵੇ ਰਾਜਾ ਤਰਨ ਦੁਆਰੇ।
1: ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ।
0: ਈਸ਼ਰ ਬਰਮਾ ਦੇਵੀ ਸੋਮ ਸਰਾ ਸੁਆਰੇ।
1: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ।
0: ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
1: ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ।

0: ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ
1: ਹੋਰ ਕਹਤੇ ਗਾਵਨ ਸੇਵੈ ਜਿਤਨਾਵ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਤਿਸ ਤੇ ਵੜਿਆਈ
0: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਨਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ
1: ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਦੀਤ
1: ਆਦੇਸ਼ ਆਦਿ ਨੀਲ ਆਦਿ ਨਾਥ ਜੁਗ ਜੁਗ ਏਕੋ ਵੇਸ਼
0: ਉਪਗਿਆਨ ਦਇਆ ਭੰਡਾਰਨ ਘਟ

0: ਜਿਸ ਹੈ ਸੰਸਾਰ,
1: ਜਿਸ ਹੱਥ ਜੂਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ,
0: ਕੇਤੇ
1: ਇੰਦ ਚੰਦ ਸੂਰ, ਕੇਤੇ

ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ।

0: ਪਰਮਾਤਮਾ ਜਾਤ ਜਾਕਰ ਜਨਮ ਮਰਨ ਬਹੀਨ
1: ਚੱਕਰ ਬੱਕਰ ਫਿਰੇ ਚਤਰ ਚਕ ਮਾਨੀਏ ਕੁਰਤੀਨ
0: ਲੋਕ ਚਲਦੇ ਕੇ ਬਿਕੇ ਜਗ ਜਾਪ ਹੀ ਜੇ ਜਾਪ
1: ਆ ਦੇਵ ਅਨਾਦ ਮੂਰਤ ਥਾ ਪਿਓ ਸਵੇ ਜੇ ਥਾਪ
0: ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ
1: ਸਰਵ ਵਿਚੋ ਰਚਿਓ ਸੰਜਣ ਕਣ ਪੰਜਣ ਹਾਰ
0: ਕਾਲਹੀਨ ਕਲਾ ਸੁਜੁਗਤ ਕਾਲ

0: ਸਰਬਜਨ ਸਰਬਪੰਜਨ ਆਦਿ ਰੂਪ ਅਛੂਤ
1: ਅੰਗਹੀਨ ਪੰਗਨਾਥ ਮੇਘ ਪੁਰਖ ਪਾਰ
0: ਸਰਬ ਲਾਜ ਸਰਬ ਕਾਜ ਸਰਬ ਕੋਪਿਤ ਪਾਰ
1: ਸਰਬ ਕੰਤਾ ਸਰਬ ਹੰਤਾ ਸਰਬ ਤੇ ਅਨਪੇਖ
0: ਸਰਬ ਸਾਸਤਰਨਾ ਜਾਣੀਏ ਜੇ ਰੂਪ ਰੰਗ ਔਰ ਏਖ
1: ਪਰਮ ਵੇਦ ਪੁਰਾਣ ਜਾ ਕੇ ਨੇਤ ਪਾਖਤ ਨਿਤ
0: ਹੋਰ ਸਿਮਰਨ ਪ੍ਰਾਣ ਸਾਸਤਰਨਾ ਆਵਿ ਬਹੁ ਚਿਤ
1: ਬੁਧ ਬਾਰ ਜਨ ਸਵੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ ਅਨਪੋ ਪ੍ਰਕਾਸ਼ ਨਿਜ ਨਾਸ
0: ਰਾਜਾਨ ਬਾਹੂ ਚਾਹਨ ਸ਼ਾਹ
1: ਰਾਜਾਨ।

ਆ ਕਰਮਾਵਾਂ ਪਰਮਾਵਾਂ ਗੰਜੇ ਅਲਿਕ ਸਰਵਜੋ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ,
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
1: ਰਾਗ ਰਤਨ ਪਰਿਵਾਰ ਭਰਿਆ ਸਬਦ ਗਾਵਣ ਗਾਈਆ,
0: ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ,
1: ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
0: ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ,
1: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
0: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
1: ਸਭ ਨਾਗਲਾ ਸਮਰਤ ਸੁਆਮੀ ਸੁਖੀ ਮਨੁ ਵਿਸਾਰੇ,
0: ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
1: ਸਾਚੇ ਸਾਹਿਬਾ ਕਿਆ ਨਾਹੀ ਗਰ ਤੇਰੇ,
0: ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ,
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
0: ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ,
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਗਰ ਤੇਰੇ,
0: ਸਾਚਾ ਨਾਮ ਮੇਰਾ ਆਧਾਰੋ,
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ,
0: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ,
1: ਸਦਾ ਕੁਰਬਾਨ ਕੀਤਾ ਗੁਰੂ ਵਿੱਠੋ ਜਿਸ ਦੀ ਆਏ ਵਡਿਆਈਆ,
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
1: ਵਾਜੇ ਪੰਚ ਸਬਤ ਘਰ ਸਭਾਗੈ, ਘਰ ਸਭਾਗੈ ਸਬਦ ਵਾਜੇ ਕਲਾ ਜਿਤ ਕਰਤਾਰਿਆ,
0: ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ,
1: ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰ ਕਹਿ ਲਾਗੇ,
0: ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ,
1: ਸਾਚੀ ਲਿਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵੇਚਾਰਿਆ,
0: ਤੁਧ ਵਾਸ ਅਮਰਤ ਕੋਏ ਨਾਹੀ ਕਿਰਪਾ ਕਰ ਬਨਵਾਰਿਆ,
1: ਇਸ ਨੂੰ ਹੋਰ ਥਾਓ ਨਾਹੀ ਸਬਦ ਲਾਗ ਸਵਾਰਿਆ,
0: ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵੇਚਾਰਿਆ,
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ,
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ,
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ,
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ,
1: ਪਾਵੇ ਤੇ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ,
0: ਇੱਕ ਭਰਮ ਭੂਲੇ ਫਿਰੇ ਦਹਿਤ ਸਿਕ ਨਾਮ ਲਾਗ ਸਵਾਰਿਆ,
1: ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ,
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
1: ਆਓ ਸੰਤ ਪਿਆਰਿਓ ਅਕਤ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਨੰਤ ਕੇਰੀ ਕਿਤ ਦੁਆਰੇ ਪਾਈਐ,
1: ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਏ ਪਾਈਏ,
0: ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ,
1: ਕਹੇ ਨਾਨਕ ਸੁਣੋ ਸੰਤੋ ਕਥਿਓ ਅਕਤ ਕਹਾਣੀ,
0: ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ,
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ,
0: ਏ ਮਾਇਆ ਮੋਹਣੀ ਜਿਨੇ ਏਦ ਭਰਮ ਪੁਲਾਇਆ,
1: ਮਾਇਆ ਤ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈਆ,
0: ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ,
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ,
0: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
2: ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
2: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ,
0: ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ,
2: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਗ ਵਖਾਣੇ,
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ,
2: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ,
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
2: ਆਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ,
0: ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ,
2: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
0: ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
2: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਕਮ ਮਾਰਗ ਚੱਲਣਾ,
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
2: ਬਣਿਓ ਤਿੱਖੀ ਵਾਲੋ ਨਿੱਕੀ ਏਕ ਮਾਰਗ ਜਾਣਾ,
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ।

0: ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ,
1: ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
0: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤੇ ਵਹਿ ਚਲਾਵੇ,
1: ਇਹੋ ਸੁਹੇਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ,
0: ਇਹੋ ਤਿਨ ਕਾ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ,
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ,
0: ਕਹੇ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ,
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ,
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
0: ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ,
1: ਮਨ ਧੋਵੋ ਸਤਿ ਲਾਗੋ ਹਰਿ ਸਿਉ ਰਹੁ ਚਿਤ ਲਾਏ,
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਜਾਏ,
1: ਜੀਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ,
0: ਇਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ,
1: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ,
0: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
1: ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ,
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
1: ਜਨਮ ਰਤਨ ਜਿਨੀ ਕੱਟਿਆ ਭਲੇ ਸੇ ਬਣ ਜਾਵੇ,
0: ਕਹੇ ਨਾਨਕ ਜਿਨ ਮਨ ਨਿਰਮਲ

0: ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ
0: ਹਰ ਹਰ ਨਿਤ ਕਹੇ ਕਰੇ ਕ੍ਰਸਨਾ ਕਹਿਆ ਕਛੂ ਨਾ ਜਾਣੀ
1: ਚੇਤ ਜਿਨ ਕਾ ਹਿਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸਤਿ ਧਨ ਹੈ ਹੀਰੇ ਜੜਾਓ
0: ਸਮਝ ਰਤਨ ਚਿਤ ਮਨ ਲਾਗਾ।

0: ਪਰਵਾਨ ਹੋਆ ਜਿਨ ਸਤਿਗੁਰ ਤਿਉਂ ਚਿਤ ਲਾਇਆ।
1: ਹੇ ਨੇਤਰ ਮੇਰ ਹੋ ਹਰ ਤੁਮੈ ਜੋਤਰੀ, ਹਰ ਬਿਨਵਰ ਨਾ ਦੇਖੋ ਕੋਈ,
0: ਹਰ ਬਿਨਵਰ ਨਾ ਦੇਖੋ ਕੋਈ, ਨਜ਼ਰੀ ਹਰ ਨੇ ਹਾਲਿਆ।
1: ਇਹੋ ਵੀ ਸੰਸਾਰ ਤੁਮ

0: ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਹੋ ਸਾਚੈ ਸੁਣੇ ਨੋ ਪਟਾਏ
1: ਹਰ ਜੀਉ ਗੁਫਾ ਅੰਦਰ ਰੱਖੇ ਵਾਜਾ ਪਵਣ ਵਜਾਇਆ
0: ਵਜਾਇਆ ਵਾਜਾ ਪਵਣ ਨੋ ਦੁਆਰੇ ਪ੍ਰਗਟ ਕੀਏ।

ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਪਾਠ ਹੋਏ ਉਪਰੰਤ ਸਲੋਕ ਮਹੱਲਾ ਨੌਵਾਂ ਜੀ ਦੇ ਸਲੋਕ ਉਚਾਰਨ ਹੋਏ ਸਤਿਗੁਰੂ ਜੀਓ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਪੜ੍ਹਦਿਆਂ ਤੋਂ ਹਾਜ਼ਰੀਆਂ ਭਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸੰਗਤ ਨੂੰ ਆਪਸੀ ਭਾਈਚਾਰਕ ਸਾਂਝ ਏਕਤਾ ਇਤਫਾਕ ਆਪਣੇ ਦਰ ਘਰ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਜਸ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਬੱਚੇ ਨੂੰ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸਾ ਵਿੱਦਿਆ ਦੀਆਂ ਦਾਤਾਂ ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਣੀ ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਤਿਨ੍ਹਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਨੇ ਮਿਹਰਾਮਤ ਕਰਨੀ
ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਉਹ ਕਰੋ ਕਿਰਪਾ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਨੇਮ ਸਹਿਤ ਲੰਗਰਾਂ ਦੇ ਵਿੱਚ ਆਪ ਜੀ ਦੇ ਦਰਬਾਰ ਹਾਲ ਵਿੱਚ ਸੇਵਾਵਾਂ ਕਰਨ ਵਾਲੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣੀ। ਕਰੋ ਕਿਰਪਾ, ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾਮ ਸਵੈ ਸਾ ਹਰ ਧਿਆਈਐ ਮੇਰੇ ਜੀਆੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏਹ ਮਤ ਦੀਨੀ

ਆਯਾਮ ਤੈ ਹੈ ਉਪਾਦਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ।

ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮਕਲੀ ਮਹੱਲਾ ਨਾਵਾਂ ਤੇ ਪਦੇ ਰੇ ਮਨ ਓਟ ਲੇਹੁ ਹਰਨਾਮਾ ਜਾ ਕੈ ਸਿਮਰਨ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੀਆਂ ਹਾਜ਼ਰੀਆਂ ਭਰਨ ਦਾ ਸਮਾਂ ਬਖਸ਼ਿਸ਼ ਕੀਤਾ। ਆਓ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹ

ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਲੀ ਪੜਿਆ ਹੋਵੇ ਗੁਰਿੰਗਰ ਤਾਂ ਵੀ ਸਾਧਨਾ ਮਾਰੀਏ, ਜਿਹਾ ਕਾਲੇ ਕਲਨਾ ਤੇ ਵੀ ਹੋ ਨਾ ਉਪਚਾਰੀਏ, ਐਸੀ ਕਲਨ ਖੇਡੀਏ ਜਿੱਧਰ ਗਏ ਗਏ ਹਾਰੀਏ, ਪੜਿਆ ਤੇ ਅਮੀਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਈ ਸਹਾਇ, ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉਣੇ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ੍ਹ ਬੰਨ੍ਹ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ, ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਕਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਗਦੀਪ ਸਿੰਘ ਜੀ ਵੱਲੋਂ ਸਰਦਾਰ ਅਮਰਜੀਤ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਜੀ ਕਿਰਪਾਲਤਾ ਕਰਨੀ, ਆਤਮਿਕ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਆਪਸੀ ਭਾਈਚਾਰਕ ਸਾਂਝ ਬਖਸ਼ਿਸ਼ ਕਰਨੀ, ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਅਪਰਾਧ ਕਰਤ ਹੈ ਜੀਤੇ।

ਸੇਵੀ ਐਹਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮਕਲੀ ਮਹੱਲਾ ਨਾਵਾਂ ਤੇ ਪਦੇ ਰੇ ਮਨ ਓਟ ਲਿਹੋ ਹਰਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਹੈ ਪਦ ਨਿਰਬਾਨਾ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੱਟ ਕੱਟ ਕੱਟ ਕੱਟ ਤੂੰ ਤੂੰ ਮੋਹਿਨਾ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਾਂ ਦੇ ਨਾਲ ਇਹਨਾਂ ਲੋਇਨਾਂ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ ਪਰ ਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ ਗੁਰੇ ਦਿਖਾਇਓ ਲੋਏ ਨਾ ਇਤ ਹੈ ਉਤ ਹੈ ਘੱਟ ਘੱਟ ਘੱਟ ਘੱਟ ਤੂੰ ਹੀ ਮੋਹਿਨਾ ਔਰ ਇਸ ਗੱਲ ਦੀ ਸਮਝ ਆ ਗਈ ਹੈ ਕਾਰਨ ਕਰਨਾ ਧਾਰਨ ਧਰਨਾ ਇੱਕ ਹੈ ਸੋਹਿਨਾ ਹੇ ਸੋਹਣੇ ਪ੍ਰਭੂ ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ ਬਸ ਇੱਕੋ ਬੇਨਤੀ ਹੈ ਸੰਤਨ ਪਰਸਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ ਨਾਮ ਜਪਣ ਵਾਲਿਆਂ ਦੀ ਚਰਨ ਛੋ ਚਾਹੀਦੀ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ ਮੈਂ ਸੁਖ ਦੀ ਨੀਂਦ ਸੌ ਸਕਦਾ ਹਾਂ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ ਪਾਵ